ਆਖਾਂ ਜੀਵਾਂ ਵਿਸਰੇ ਮਰ ਜਾਉਂ, ਆਖਣ ਔਕਾ ਸਾਚਾ ਨਾਉਂ। ਸਾਚ ਨਾਮ ਕੀ ਲਾਗੇ ਭੂਖ, ਉਤ ਭੁਖੇ ਖਾ ਚਲੀਏ ਦੋ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਮੇ ਰਹਾਓ। ਸਾਚੇ ਨਾਮ ਕੀ ਦਿਲ ਵਡਿਆਈ, ਆਗ ਤਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨ ਹੋਵੇ ਘਾਟ ਨਾ ਜਾਏ। ਨਾ ਉਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆਪ ਤੇ ਵੜ ਦੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਤੇ ਕੰਮ ਜਾਤ, ਨਾਨਕ ਨਾਵੇਂ ਬਾਸ ਨਰਾ ਗੁਰੀ ਮਹਲਾ ਚੌਥਾ। ਹਰ ਗਏ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ। ਹਰ ਕੀਰਤ ਅਮਰੀ ਰਹਿ ਰਾਸ ਰਹਾਉ। ਹਰ ਜਨ ਗੇ ਵਡਪਾ ਵਡੇਰੇ, ਜਿਨ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾ, ਸਿਮਲ ਸੰਗਤ ਗੁਣ ਪ੍ਰਗਾਸ। ਜਿਨ ਹਰ ਰਸ ਨਾਮ ਨਾ ਪਾਇਆ, ਤੇ ਪਾਗਣ ਜੰਪਾਸ। ਜੋ ਸਤਿਗੁਰ ਸੰਸੰਗ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਖਾਸ। ਤਨ ਤਨ ਸਾਸਮ ਜੇ ਤਰਸ ਪਾਇਆ, ਮਿਲ ਜਾ ਨਾਨਕ ਨਾਮ ਪ੍ਰਗਾਰਾ। ਗੁਰੂ ਜੀ ਮਹਲਾ ਪੰਜਵਾਂ। ਕਾਹੇ ਰੇ ਮਨ ਚਿਤ ਹੈ ਉਦਮ, ਜਾਂ ਅਰ ਜੀਓ ਭਰਿਆ। ਸੈਲ ਪਤਰ ਮੈਂ ਜੰਤੋ ਪਾਏ, ਤਾ ਕਾਰਜ ਕਾਗੇ ਕਰ ਧਰਿਆ। ਮੇਰੇ ਮਾਧੋ ਜੀ ਸਾਧ ਸੰਗ ਮਿਲੇ ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾ ਸਰਿਆ ਰਹਾਓ। ਜਨਨ ਬਿਦਾ ਲੋ ਸੁਤ ਮੰਤਾ, ਕੋਏ ਨਾ ਕਿਸ ਕੀ ਤਰਿਆ। ਸੇ ਸਿਰ ਸੰਭਾਏ ਠਾਕੁਰ, ਕਾਹੇ ਮਨ ਪੋ ਕਰਿਆ। ਊੜੇ ਊੜਾ ਵੈਸੇ ਕੋਸਾ, ਤੇ ਬਾਸੇ ਬਾਰੇ ਸਰਿਆ। ਤਿੰਨ ਕਮਣ ਖਿਲਾਵੇ ਕਮਣ ਚਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਦਾਨ ਦਾ ਸਸਦਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦ ਵਰ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ। ਸੋ ਪੁਰਖ ਕਿਉ ਓੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰ ਨਿਰਣ, ਗੰਮਾ ਗਾਮ ਪਾਰਾ। ਸਭ ਤਿਆਵੇਂ ਸਭ ਤਿਆਵੇਂ ਤੋਜੀ, ਹਰ ਸਚੇ ਸਿਜਹਾਰਾ। ਸਭ ਜੀਤ ਮਾਰੇ ਜੀ, ਤੂੰ ਜੀਆਂ ਕਾ ਦਤਾਰਾ। ਹਰ ਦਿਆਵੋ ਸੰਤੋ ਜੀ, ਸਭ ਦੂਵ ਸਾਰਨ ਹਾਰਾ। ਹਰਿ ਆਪੇ ਠਾਕੁਰ, ਹਰਿ ਆਪੇ ਸੇਵਕ ਜੀ, ਕਿਆ ਨਾਨਕ ਜਿੰਤ ਵਿਚਾਰਾ। ਤੂੰ ਗੜ ਗੜ ਅੰਤਰ ਸਰਬ ਨਿਰੰਤਰ ਜੀ, ਹਰੇ ਕੋ ਪੁਰਖ ਮਾਣਾ। ਇਕ ਦਾਤੇ ਇਕ ਵਿਖਾਰੀ ਜੀ, ਸਭ ਤੇਰੇ ਚੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੂਤਾ ਜੀ, ਹਉ ਤੁਧ ਬਿਨ ਅਵਰ ਨਾ ਜਾੜਾ। ਤੂੰ ਪਾਰ ਬ੍ਰਹਮ ਬੇਅੰਤ ਬਿਆਨ ਜੀ, ਤੇਰੇ ਗਿਆ ਗੁਣ ਆਪ ਖਾਣ। ਜੋ ਸੇਵੈ ਜੋ ਸੇਵੈ ਤੋ ਜੀ, ਜਾਂ ਨਾਨਕ ਤਿੰਨ ਕੁਰਬਾਣਾ। ਹਰ ਦਿਆਵੇ ਹਰ ਤਿਆਵੇ ਤੋ ਜੀ, ਸੇ ਜਾਂ ਜੁਗ ਮੈਂ ਸੋ ਵਾਸੀ।
ਸਹਿਮੋ ਸਹਿਮੋਤ ਭੈ ਜਿਨ ਹਰ ਧਿਆਇਆ ਜੀ, ਤਿੰਨ ਤੋਟੇ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤਿਹਾਰਾ ਰੂਪ ਸਮਾਸੀ, ਸੇ ਧੰਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਤੇਰੇ ਪਾਸ ਸਲਾਮਤੋ ਜੀ, ਅਨਕ ਅਨੇਕ ਅਨੰਤਾ, ਤੇਰੇ ਅਨੇਕ ਤਿਨ ਕਿਰਿਆ ਰਪੂਜਾ ਜੀ, ਤਬ ਤਾਪੇ ਜਾਵੇ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰ ਸਾਹ ਜੀ, ਕਰ ਕਿਰਿਆ ਖਾਟ ਕਰਮ ਕਰੰਤਾ, ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵੇ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਬ ਬ੍ਰਹਮ ਪ੍ਰਕਰਤਾ ਜੀ, ਤੂੰ ਜੇ ਵਡਵਰ ਨਾ ਕੋਈ, ਤੂੰ ਜੋ ਜੋ ਏਕੋ ਸਾਧਾ, ਤੂੰ ਏਕੋ ਜੀ, ਤੂੰ ਨਿਚਰ ਕਰਤਾ ਸੋਈ, ਤੁਹਾਡੇ ਆਪੇ ਭਾਵੇ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋ ਹੋਈ, ਤੁਹਾਡੇ ਆਪੇ ਸੇ ਸਭ ਉਪਾਈ ਜੀ, ਤੁਹਾਡੇ ਆਪੇ ਸੇ ਸਭ ਗੋਈ, ਜਨਾ ਨੂੰ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸੇ ਕਾ ਜਾਣੂ ਸਮਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਪਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਉਹ ਪਾਵੀ ਰਹਾਓ, ਸਭ ਤੇਰੀ ਤੂੰ ਸਮਨੀ ਧਿਆਇਆ, ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ, ਗੁਰਮਨ ਲਾਦਾ ਮਨ ਮੁਗਵਾਇਆ, ਤੋਦਿਆ ਵਿਛੋੜਿਆ ਮਲਾਇਆ, ਤੂੰ ਦਰਿਆਓ ਸਭ ਤੋਂ ਜੀ ਮਾਏ, ਤੋ ਬਣ ਦੂਜਾ ਕੋਈ ਨਾ, ਜੀ ਜਨ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਏ ਸੋਈ ਜਾਣ ਜਾਣੇ, ਹਰ ਗੁਣ ਸਾਧੀ ਆ ਵਖਾਣੇ, ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੂ ਜਾਵਰ ਨਾ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਦ ਨਾਨਕ ਗੁਰਮੁਖ ਪ੍ਰਗਟ ਹੋਇਆ ਸਮਹਲਾ ਪਹਿਲਾ, ਤਿਤ ਸਰਵਲੈ ਬਹਿਲੈ ਨਵਾਸਾ, ਪਾਣੀ ਭਾਵ ਤਿੰਨੇ ਕੀਆ, ਪੰਗਜ ਮੋਹ ਪਾਗ ਨਹੀਂ ਚਾਲੇ, ਹਮ ਦੇਖਾ ਤੈਂ ਡੂਬੀ ਆਲੇ, ਮਨ ਏ ਨਾ ਚੇ ਸਮੂੜ ਮੰਦਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾਓ, ਨਾ ਹੂੰ ਜਸਤੀ ਨੀ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ ਆਸਾ, ਮਹਲਾ ਪੰਜਵਾ, ਪਈ ਪ੍ਰਾਪਤ ਮਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਔਰ ਕਾਜ ਤਰ ਕਿਤੇ ਨਾ ਕਾਮ, ਮਿਲ ਸਾ ਸੰਤ ਭਜ ਕੇ ਵਲਨਾਮ, ਸਰ ਜਮ ਲਾ ਪਵ ਜਲ ਤਰਨ ਗੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕਉ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ, ਪਾਤਸ਼ਾਹੀ ਦਸਵੀਂ ਕਾਬਿਓ ਵਾਜ ਬੇਨਤੀ ਚੋ ਪਈ, ਹਮਰੀ ਕਰੋ ਹਾਥ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਾਵ ਚਰਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੋ ਸਵੇ ਤੋਂ ਕਾਵੋ, ਆਪ ਹਾਂਦੇ ਮੋਇ ਬਚਾਵੋ, ਸੁਹੀ ਵਸੇ ਮੋਰੋ ਪਰਵਾਰਾ, ਸੇਵ ਸੇ ਸਭੇ ਕਰਤਾਰਾ, ਮੋਰ ਇੱਛਾ ਨਹੀਂ ਕਰਦਾ ਕਰੀਐ, ਸਭੈ ਨਿਕੋ ਆਜ ਸੁੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਜਾਉ ਤੁਮ ਤੇ ਪਾਉ,
ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਬਾਰੀ ਹੈ। ਆਪ ਆਦਿ ਦੇ ਮੁਝੇ ਅਬਰੀ ਹੈ, ਮਰਨ ਕਾਲ ਕਾ ਤ੍ਰਾਸਨ ਵਰੀ ਹੈ। ਹੋ ਜੋ ਸਦਾ ਹਮਾਰੇ ਪਛਾ, ਸਿਰਿਆ ਤੋਂ ਜੋ ਕਰਿਓ ਰੱਛਾ। ਰਾਹ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਸ ਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਾਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰਮੀ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋ ਵੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੋਤੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦਇਆ ਜਸ਼ਨ ਉਪਜਾਇਓ। ਆਦਿ ਅੰਤੇ ਕਹਿ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਮਾਰੀ, ਸਰ ਪ੍ਰਜਾ ਜਨ ਆਪ ਸਵਾਰੀ। ਸੇਵਕਨ ਕੋ ਸੇਵਕਨ ਸੋ ਦੀਓ, ਸਤਰਨ ਕੋ ਪਾਲ ਮੋ ਬਦ ਕੀਓ। ਕੜ ਕੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਜਰੇ ਅਸਤੂਲਾ, ਸਪਰ ਕਿਰਪਾ ਜੀ ਕਰ ਫੂਲਾ। ਸੰਤਨ ਦੋ ਪਾਏ ਤੇ ਦੁਖੀ, ਸੋ ਪਾਏ ਸਾਧਨ ਕੇ ਸੁਖੀ। ਏਕ ਏਕ ਹੀ ਪੀਰ ਪਛਾਣੇ, ਕੜ ਕੜ ਕੇ ਪੜ ਪੜ ਕੀ ਜਾਣੇ। ਜਾ ਬੁਧ ਕਰ ਕਰਾਂ ਕਰਤਾਰਾ, ਪਰ ਜਾ ਤਰ ਤਬ ਦੇ ਅਪਾਰਾ। ਜਾ ਬਾ ਕਰ ਕਰ ਤੋ ਕਮੂ, ਤੂੰ ਮੈਂ ਮਿਲਤ ਦੇ ਤਰ ਸਭ ਹੂੰ। ਜੇ ਤੇ ਬਦਨ ਸੇ ਸਭ ਤਾਰੇ, ਆਪ ਆਪਣੀ ਬੂਝ ਉਚਾਰੇ। ਤੂੰ ਸਭ ਹੀ ਤੇਰਾ ਤੇ ਨਿਰਾਲਮ, ਜਾਣ ਬੇਪੇ ਤੇਰੇ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਨੀਲ ਅਨਾਦ ਸੰਭ। ਤਾਗਾ ਮੂੜ ਚਾਤ ਭੇਦਾ, ਜਾ ਕੋ ਭੇ ਨ ਪਾਵਤ ਬੇਦਾ। ਤਾਗੋ ਗਰਭਾਨ ਮਾਨਤ, ਮਾਂ ਮੂੜ ਕੈ ਭੇ ਨ ਜਾਤ। ਮਾਂ ਦੇ ਕੋ ਕੈ ਸਦਾ ਸ਼ਿਨ, ਅੰਕਾਰ ਕਾ ਚਿਨ ਨੈ ਭੈ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਨ ਜਾਏ ਪਸਾਰਾ, ਕੇ ਬੇਸਿਆ ਬ੍ਰਹਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਪਿਓ ਰਾਵ ਕਈ ਪੂਪਾ। ਅੰਡਾ ਜੇ ਰਸੇ ਤੇ ਯਕੀਨੇ, ਉਤ ਬੁਝ ਖਾਨ ਬੌਰ ਰਚ ਦੀਨੀ। ਕਹੂੰ ਬੂਰਾ ਜਾਹੂੰ ਬੈਠਾ, ਕਹੂੰ ਸਿਰ ਪਿਓ ਸੰਗਰ ਕੈਠਾ। ਸਰੀ ਸੇ ਦਿਖਾਏ ਅਚੰਭਉ, ਆਜ ਗਾ ਸਰੂ ਸੇ ਅੰਭਉ। ਆਬ ਰੱਛਾ ਮੇਰੀ ਤੁਮ ਕਰੋ, ਸਿੱਖ ਅਵਾਰ ਸੇ ਸੰਗਰੋ। ਦੋ ਜਿਤੇ ਉਠਤ ਪਾਤਾ, ਸਗਲ ਮਲੇਸ਼ ਕਰੋ ਰਣਗਾਤਾ। ਜਯਾ ਤੂੰ ਸਭ ਸਰਣੀ ਪਰੇ, ਤਿਨਕੇ ਦੁਸ਼ਟ ਦੂਤ ਹੈ ਮਰੇ। ਪੁਰਖ ਜਾਉਨ ਪਾ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਾਲ ਕੋ ਇੱਕ ਬਾਰ ਤੇ ਆਏ ਹੈ, ਤਾਂ ਕਿ ਕਾਲ ਦੀ ਘਟਰੀ ਆਏ ਹੈ। ਰੱਛਾ ਹੋਇ ਤਾਂ ਸਭ ਕਾਲਾ, ਦੁਸ਼ਟ ਹਰੀ ਤਰੇ ਹੈ ਤਦ ਕਾਲਾ। ਕਿਰਪਾ ਦਰ ਤਨ ਜਾਏ ਨ ਹਰ ਹੋ, ਤਾਂ ਕਿ ਤਾਪ ਤਨਗ ਮੈਂ ਹਰ ਹੋ। ਰਿਦ ਸਿਦ ਕਰਮ ਸਭ ਹੋਈ, ਦੁਸੈ ਸਹਿ ਸਕੇ ਨ ਕੋਈ। ਇੱਕ ਬਾਰ ਤੁਮੇ ਸੰਭਾਰਾ, ਕਾਰਵਾ ਤੇ ਤਾਵੇਂ ਉਬਾਰਾ। ਜਿਨਰ ਨਾਮ ਤਿਆਰੋ ਕਾ ਦਰ ਦੂ ਦੋ ਤੇਰਾ। ਖੜਗੇ ਮੈਂ ਸਣ ਤਿਹਾਰੀ, ਆਪ ਹਾ ਦੇ ਲਿਓ ਅਬਾਰੀ। ਸਰਵ ਡੋਰ ਮੋਹ ਸਵਾਈ, ਦੁਸ਼ਟ ਦੋ ਤੇ ਲਿਓ ਬਚਾਈ। ਸਵਈਆ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੁਆਂ ਤਰੇ ਨੀ ਆਨੇ ਓ। ਰਾਮ ਰੀਮ ਪੁਰਾਣ ਕੁਰਾਨ, ਨੇ ਕਹਿ ਮਾਧੇਕ ਨ ਮਾਨੇ ਓ। ਸਿਮਰਤ ਸ਼ਾਸਤਰ ਬੇ ਸਬੈ, ਮੋਹ ਭੇਦ ਗਿਆ ਮੇਘ ਨਾ ਜਾਣੇ ਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਿਹੋ ਸਭ ਧੋਏ ਬਖਾਨੇ ਓ। ਦੋਹਰਾ ਸਗਲ ਦੁਆਰ ਕੋ ਛਾਡ ਕੇ, ਗਿਹੋ ਤੁਆਰੋ ਦੁਆਰ।
ਬਾਹੇ ਗਏ ਕੀ ਲਾਜ ਹੱਸ ਗੋਬਿੰਦਾਸ ਤੋਹਾਦ ਰਾਮ ਕਲੀ ਮਹਲਾ ਤੀਜਾ ਆਨੰਦ ਕਿਉਂ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਹ ਰਤਨ ਪਰਿਵਾਰ ਭਰੀਆਂ ਸ਼ਬਦ ਗਾਉਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੂ ਸਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਿਮਰਾ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਹੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਦਾ ਤੇਰੇ ਸਭ ਕਿਛੁ ਹੈ ਜੇ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਾਹਿਬ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਸ਼ਾਂ ਸਾਹ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਨ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੋ ਧੁਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ ਦੂਹਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਵਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦਾਣੀ ਮਹਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਅਧਾਰੋ ਇਹ ਵਸਤਹੀ ਨ ਜਾਈ ਨਿਤਿਨ ਰਾਖੁਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭਨਾ ਨੂੰ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਈ ਮੈਨੂੰ ਜੋ ਕਿਤੋ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਤੀਵੈ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਹੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਤਾਂ ਇਹ ਸਭ ਤਾਂ ਹੀ ਸਹਾਏ ਦਸਵੀਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਤਾਂ ਹੀ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰਖਾਲ ਸਹੀ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਹੰਡਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲ ਸਹੀ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਾਰ ਦੇ ਸ਼ਹੀਦ ਹੋਏ ਸਿੱਖਿਤ ਕੇਸਾਂ ਸਵਾਸਾਂ ਸੰਗ ਨਿਭਾਈ ਤਰਮਨੀ ਆ ਰਿਹਾ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲ ਸਹੀ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲ ਸਹੀ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਹਾ ਦੇਹ ਤੇ ਫਤਿਹ ਬਿਰਦ ਕੀ ਪੈਰ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨ ਅਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਜ ਦੇ ਧਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਓਟਿਆਂ ਦੀ ਔਰ ਨੇ ਆਸਰਾਂ ਦੇ ਆਸਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਸਕਾਬ ਦੇ ਹਜ਼ੂਰ ਸੋਦਰ ਦੇ ਦੀਵਾਨ ਸਜੇ ਸਜੇ ਦੀਵਾਨਾ ਸ਼ਬਦ ਚੌਂਕ ਦੇ ਕੀਰਤਨ ਸੋਧ ਰਹਿ ਸਭ ਦੇ ਪਾਠ ਹੋਏ ਨੇ ਅੱਖਰ ਦਾ ਵਾਧਾ ਘਾਟਾ ਪੁੱਲ ਚੋ ਦੀ ਖਿਮਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਭਰਿਆ ਤਕੜਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਣੀਆਂ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਉਤੋਟ ਗੁਰੂ ਕੇ ਲੰਗਰਾਂ ਦੀ ਸੇਵਾ ਹੋਰੀ ਦਰ ਪ੍ਰਵਾਨ ਕਰਨੀ ਪਵਿੱਤਰ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੇਗਾ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਐਸ ਵੇ ਦੀਵਾਨ ਸਾਜਰੇ ਨੇ ਮਿਹਰ ਭਰਿਆ ਹੱਥ ਰੱਖਣਾ ਮਿਹਰ ਕਰੋ ਦਾਤਾ ਜੀ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਹੈ ਦਾਤੇ ਮੇਰਾ ਗੁਣ ਅਵਗੁਣਾ ਵਿਚਾਰੋ ਕੋਈ ਮਾਟੀ ਕਾ ਕਿਆ ਧੁੱਪ ਹੈ ਸਵਾਮੀ ਮਾਨਸ ਕੀ ਗਤ ਇਹੀ ਸੋ ਕਹੋ ਟਲ ਗੁਰ ਸੇਵੀ ਹੈ ਐਨੇ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਹਮੇ ਅੰਧ ਲੈ ਅੰਧ ਬਿਖੈ ਬਿਖ ਰਾਤੇ ਕਿਉਂ ਚਾਲ ਗੁਰ ਚਾਲੀ ਸਤਿਗੁਰ ਦਿਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਹਮੇ ਅੰਧ ਲੈ ਅੰਧ ਬਿਖੈ ਬਿਖ ਰਾਤੇ ਕਿਉਂ ਚਾਲ ਗੁਰ ਚਾਲੀ ਸਤਿਗੁਰ ਦਿਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਹਰਾਓ ਹਰ ਕੈ ਸੰਤ ਸੁਣੋ ਜਨ ਪਾਈ ਗੁਰ ਸੇਵਿਓ ਬੇਗ ਬਗਾਲੀ ਸਤਿਗੁਰ ਸੇਵ ਖਰਚ ਹਰ ਬਾਂਧੋ ਮਤ ਜਾਣੋ ਆਜ ਕੇ ਕਾਲੀ ਹਰ ਕੈ ਸੰਤ ਜਪੋ ਹਰ ਜਪਣਾ ਹਰ ਸੰਤ ਚਲੈ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਿਲਾਲੀ ਹਰ ਹਰ ਜਪਨ ਜਪ ਲੋਚ ਲਚਾਨੀ ਹਰ ਕਿਰਪਾ ਕਰਮ ਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗਰਾਲੀ ਹਰ ਹਰ ਜਪਨ ਜਪ ਲੋਚ ਲੋਚਾਨੀ ਹਰ ਕਿਰਪਾ ਕਰਮਨ ਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਰੀ ਸਾਧ ਸਿੰਘ ਜੀ ਸ਼ਾਮਾਂ ਦੇ ਦੀਵਾਨ ਦੀਆਂ ਹਾਸ਼ੀਆਂ ਪ੍ਰਾਪਤ ਹੋਈਆਂ ਨੇ ਸ਼ਬਦ ਚੌਂਕੀ ਜੀ ਕੀਰਤਨ ਸੋਧ ਰਹਿ ਸਾਹਿਬ ਦੇ ਪਾਠ ਉਪਰੰਤ ਅਰਦਾਸ ਹੋਈ ਹੈ ਸਤਿਗੁਰ ਦੇ ਚਰਨਾਂ ਵਿੱਚ ਸਰਬੱਤ ਦੇ ਪਲੇ ਲਈ ਸਤਿਗੁਰੂ ਨੇ ਪਵਿੱਤਰ ਰੁਕ ਬਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵ ਕੀਤੇ ਨੇ ਮਾਲਕ ਗੜੀ ਕਿਰਪਾ ਕਰਦਾ ਬੜੇ ਪਿਆਰ ਨਾਲ ਕਹਿੰਦਾ ਗੁਰਸਿੱਖ ਮਿੱਤਰੋ ਗੁਰੂ ਦੇ ਮਾਰਗ ਤੇ ਚੱਲਣਾ ਕਰੋ ਜੋ ਗੁਰੂ ਕਹੇ ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਜਾਣੋ ਉਹਦਾ ਇੱਕ ਇੱਕ ਵਚਨ ਸਾਡੇ ਜੀਵਨ ਵਿੱਚ ਮੋੜ ਲਿਆ ਦੇਗਾ। ਮੈਂ ਬੇਨਤੀ ਕਰਾਂ ਸਾਨੂੰ ਸਭ ਤੋਂ ਪਹਿਲਾਂ ਨਾ ਇਹ ਮੰਨਣਾ ਪਊ ਕਿ ਹਮ ਅੰਧ ਲਿਆ ਅੰਧ ਬਿਖੇ ਬਿਖਰਾਤੇ ਸਾਨੂੰ ਮੰਨਣਾ ਪਊ ਕਿ ਅਸੀਂ ਅਗਿਆਨੀ ਹਾਂ ਅਸੀਂ ਅਗਿਆਨੀ ਹਾਂ ਅੰਧੇ ਹਾਂ ਮੋਹ ਪਦਾਰਥਾਂ ਦੇ ਵਿੱਚ ਫਸੇ ਪਏ ਹਾਂ ਅਤੇ ਅਸੀਂ ਤੇਰੇ ਮਾਰਗ 'ਤੇ ਕਿਵੇਂ ਚੱਲ ਸਕਦੇ ਹਾਂ ਪਰ ਜੇ ਤੂੰ ਸਾਡੇ 'ਤੇ ਕਿਰਪਾ ਕਰਦੇ ਮੈਂ ਨਾ ਅਤੇ ਅਸੀਂ ਤੇਰੇ ਮਾਰਗ 'ਤੇ ਚੱਲ ਸਕਦੇ ਤੂੰ ਸਾਨੂੰ ਬੜੇ ਲੜ ਆਪੇ ਪੱਲੇ ਨਾਲ ਲਾ ਲਏ
ਪਰ ਮੈਂ ਕਈ ਵਾਰ ਸੋਚਦਾ ਉਹ ਤੇ ਬੋਲਦੇ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲ, ਉਹ ਤੇ ਅਸੀਂ ਰੋਜ਼ ਬੋਲਦੇ ਹਾਂ ਕਿ ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੂੰ ਮੇਰਾ ਪਿਤਾ, ਤੂੰ ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਦਾ, ਤੂੰ ਮੇਰਾ ਭਰਾਤਾ। ਪਰਖੇਮਾ ਕਰਨਾ ਇੱਕ ਪਿਤਾ ਨੂੰ ਆਪਾਂ ਸਾਰੇ ਖਿੱਚੀ ਫਿਰਦੇ ਹਾਂ, ਆਖੋ ਸਤਨਾਮ ਸ੍ਰੀ, ਸਾਰੇ ਖਿੱਚੀ ਫਿਰਦੇ ਹਾਂ। ਬਾਬਾ ਵੀ ਕਹਿੰਦਾ ਉਹ ਵੀ ਚੰਗੇ ਪੁੱਤ ਜੰਮੇ ਮੈਂ ਤਾਂ, ਇੱਕ ਉੱਥੇ ਖਲੋਤੇ ਹੁਣ, ਦੂਜੇ ਇੱਥੇ ਬੈਠੇ ਹੁਣ, ਤੀਜੇ ਉੱਧਰ ਨੂੰ ਫਿਰਦੇ ਹੁਣ, ਹੱਦ ਹੋ ਗਈ ਹੈ। ਇੱਦਾਂ ਪੰਥ ਨਹੀਂ ਚੜ੍ਹਨਾ ਬਚਣਾ, ਜਿਸ ਤਰੀਕੇ ਨਾਲ ਪੰਥ ਚੱਲ ਰਿਹਾ ਗੁਰੂ ਨੂੰ ਪਿਆਰਿਓ। ਘਰ ਜਰਾ ਕੁ ਮਾੜੀ ਗੱਲ ਸੋਚਿਓ ਵੀ ਜਿੱਦਣ ਬਾਬਾ ਲਾਲੋ ਦੇ ਘਰ ਗਿਆ, ਭਾਈ ਲਾਲੋ ਦੇ ਘਰ, ਕੀ ਉਹਨੇ ਕਲੀ ਕੁਲੀ ਕੀਤੀ ਸੀ? ਆਖੋ ਸਤਨਾਮ ਸੀ। ਕੀ ਉਹਨੇ ਬਹੁਤ ਮੰਜੇ ਵਿਛਾਏ ਸੀ? ਉਹਦੇ ਕੋਲ ਉਹਦੇ ਗੁਰਮੁਖ ਪਿਆਰੇ ਬਾਬੇ ਨੂੰ ਇੱਕ ਮੂੜਾ ਵੀ ਦੇਣ ਨੂੰ ਸੀ ਵੀ ਤੂੰ ਬਾਬਾ ਇੱਥੇ ਬਹਿ ਜਾ। ਪਰ ਗੇਮਾਂ ਕਰਨਾ, ਇਹਨਾਂ ਚੀਜ਼ਾਂ ਨੇ ਸਾਡੀ ਆ ਜੂਥ ਭਜਾ ਤੀ ਸਾਡੇ ਤੋਂ। ਪਰੇਸ਼ਾਨ ਹੋਏ ਪਏ ਬੱਚੇ, ਪਰੇਸ਼ਾਨ ਹੋਏ, ਕਿਹਨੂੰ ਵਿਖਾਉਂਦੇ ਆ, ਕਿਹਨੂੰ ਦੱਸਦੇ ਆ? ਸਿੱਖ ਸਿੱਖ ਨੂੰ ਦਿਖਾ ਰਿਹਾ, ਦੱਸ ਉਹ ਲੋਕ ਅਲੱਗ ਅਲੱਗ ਦੇ ਗੋਰੇ ਕਿਹਦੇ ਪਾਗਲ ਹੋ ਗਏ? ਆਖੋ ਸਤਨਾਮ ਸ੍ਰੀ, ਕੀ ਹੋ ਗਿਆ ਇਹਨਾਂ ਨੂੰ? ਉਹ ਵੇਖੋ ਅਸੀਂ ਵੱਸਦੇ ਕਿੱਥੇ ਜੇ, ਜਾਓ ਆਪਣੇ ਦੇਸ਼ ਜਾ ਕੇ ਕਰੋ। ਬੇਨਤੀ ਆ ਗੁਰੂ ਨੂੰ ਪਿਆਰੇ ਹੋ, ਇਹਨੂੰ ਤਾਂ ਗੁਰਦੁਆਰਾ ਨਹੀਂ ਸਮਝਦੇ, ਕਹਿੰਦੇ ਗੁਰਦੁਆਰੇ ਕਿਸੇ ਸਰੂਪ ਰੱਖੋ, ਭਈਆ ਗੁਰਦੁਆਰਾ ਨੇ ਸਭ ਤੋਂ ਵੱਧ ਮੈਨੂੰ ਲੱਗਦੀ ਹੈ ਕਿ ਮਰਿਆਦਾ ਦਾ ਗੱਲ ਇੱਥੇ ਹੁੰਦੀ ਹੈ ਇਸ ਸਥਾਨ ਤੇ। ਕਦੇ ਵੀ ਵੇਖ ਲਿਓ, ਪਰ ਉਹ ਪਤਾ ਨਹੀਂ ਕਿਹੜੀਆਂ ਗੱਲਾਂ ਲਈ ਫਿਰਦੇ ਆ। ਭਾਈ ਹੋ ਜਾਓ ਇਕੱਠੇ, ਰਾਜ ਅਸੀਂ ਖਵਾਇਆ ਆਪਣਾ, ਇਹਨਾਂ ਦੀ ਖਾਤਰੀ ਆਪਣਿਆਂ ਦੇ ਅੰਦਰੋਂ ਦੀ ਖਾਤਰੀ, ਕਿਉਂਕਿ ਡਿਵਾਈਡ ਐਂਡ ਰੂਲ ਵਾਲਾ ਕੰਮ ਚੱਲ ਰਿਹਾ। ਸੋ ਗੁਰੂ ਕਿਰਪਾ ਕਰੇ, ਇਹਨਾਂ ਬੈਠਿਆਂ ਨੂੰ ਕਿੱਥੋਂ ਪ੍ਰਸ਼ਾਦੇ ਮਿਲਦੇ ਆ, ਇਹਨਾਂ ਬੈਠਿਆਂ ਦੇ ਪਰਿਵਾਰ ਕਿੱਥੋਂ ਚੱਲਦੇ ਨੇ, ਜਿਹੜਾ ਕੋਈ ਨੌਕਰੀ ਜਿਹੜਾ ਕੰਮ ਨਹੀਂ ਕਰਦਾ। ਮੇਰੀ ਬੇਨਤੀ ਆ, ਹੋ ਸਕਦਾ ਗੱਲਾਂ ਚੰਗੀਆਂ ਨਾ ਲੱਗਣ, ਕਿਉਂਕਿ ਸਾਨੂੰ ਵੀ ਖਤਰਾ ਰਹਿੰਦਾ ਕਿਤੇ ਸਾਨੂੰ ਵੀ ਸ਼ਹੀਦ ਨਾ ਬਣਾ ਦੇਣਾ। ਆਖੋ ਸਤਨਾਮ ਸ੍ਰੀ, ਕੋਈ ਪਤਾ ਨਹੀਂ ਨਾ ਇੱਥੇ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਗੱਲਾਂ ਬਖਸ਼ਣ, ਹੋ ਜਾਓ ਇਕੱਠੇ, ਨਹੀਂ ਤਾਂ ਇਹਨਾਂ ਤੁਹਾਨੂੰ ਦਬਾ ਲੈਣਾ, ਤਾਂ ਦੱਬਿਆ ਜਾ ਰਿਹਾ ਸਾਰਾ ਕੁਛ। ਸਭ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਖਿਮਾ। ਸੋ ਹੁਣ ਭਾਈ ਸਾਹਿਬ, ਭਾਈ ਹਰਜਿੰਦਰ ਸਿੰਘ ਦੇ ਜਥੇ ਪਾਸੋਂ ਸ਼ਰਮ ਕਰੀਏ ਕੀਰਤਨ। ਅੱਜ ਭਾਈ ਸਾਹਿਬ ਦਾ ਜਥਾ ਵੀ ਆਏਗਾ 7:30 ਤੋਂ 8:30 ਵਜੇ ਤੱਕ, ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਹੋਈ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸਭ ਦਾ ਧੰਨਵਾਦ, ਮੇਰੀਆਂ ਪੁਲਾਨਾ ਚ ਤਾਰਨੀਆਂ, ਹੋ ਸਕਦਾ ਕੋਈ ਵੱਧ ਘੱਟ ਬੋਲ ਗਿਆ, ਕਿਵੇਂ ਦਾ ਜਾ ਚੁੱਕਾ। ਤੇ ਵੈਸੇ ਅਗਰ ਕੋਈ ਮਾਂ ਕਹਿ ਮਾਰੇ ਨੀ ਕਿਨੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ, ਬੰਦਾ ਤੇ ਭੁੱਲਦਾ, ਕਿਸੇ ਹੋ ਸਕਦੀ ਗਲਤੀ ਹੋ ਜਾਏ, ਖਿਮਾ ਮੰਗਦੇ ਆ। ਪਰ ਇਹ ਥੋੜਾ ਵੀ ਆਪਣੇ ਘਰ ਨੂੰ ਆਪ ਹੀ ਜਾੜੀ ਜਾਈਏ, ਆਪਣਾ ਝੱਗਾ ਚੁੱਕਦੇ ਆ ਨਾ, ਤੇ ਖਿਮਾ ਕਰਨਾ ਆਪਣਾ ਹੀ ਨੁਕਸਾਨ ਹੁੰਦਾ। ਸਭ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨਗੇ। ਕੀਰਤਨ ਕਰਦੇ ਹਾਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ। ਆਪ ਗੁਰੂ ਕਿਸ਼ਨ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ। ਸੋ ਅਗਲੇ ਸਮੇਂ ਵਾਸਤੇ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਪਾਸੋਂ ਪਾਵਨ ਗੁਰਬਾਣੀ ਦੇ ਸ਼ਬਦ ਕੀਰਤਨ ਸ਼ਰਵਣ ਕਰਕੇ ਲਾਹ ਪ੍ਰਾਪਤ ਕਰਨਾ ਜੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆ ਸਤਸੰਗ ਜੀ ਨੇ ਹਾਜ਼ਰੀ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਤੋਂ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਣੀ ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਫੁੱਲਾਂ ਨਾਲ ਚਤਰਨੀਆਂ ਬੁਲਾਓ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇਦਾਰ ਜਿਨ੍ਹਾਂ ਨੇ ਲਾਹੀ ਬਣ ਦੇ ਮਨੋਰ ਕੀਰਤਨ ਸਰਵੰਗ ਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰ ਰਹੇ ਨੇ। ਆਪ ਵੀ ਹਾਸਟੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵੰਗ ਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸਰਵੰਗ ਕਰੀਏ। ਰੋਟਰੀ ਕਲੱਬ ਸਰੀ ਨਿਊਟਨ ਫਰੀ ਓਰਲ ਕੈਂਸਰ ਸਕਰੀਨਿੰਗ ਜਿਹੜੀ ਆ ਹੋ ਰਹੀ ਹੈ ਸੈਟਰਡੇ ਸਤੰਬਰ 27 ਨੂੰ 9 ਤੋਂ ਲੈ ਕੇ 3 ਵਜੇ ਤੱਕ। ਅਤੇ ਐਡਰੈਸ ਇਹਦਾ ਹੈਗਾ ਜਿਹੜਾ ਯੂਨਿਟ ਹੈ 300 ਅਤੇ 15850 24 ਐਵੀਨਿਊ ਸਰੀ ਪੈਸੀਫਿਕ ਓਰਲ ਹੈਲਥ ਸੈਂਟਰ ਦੇ ਬਿਲਡਿੰਗ ਦੇ ਵਿੱਚ। ਪ੍ਰੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕਰਨੀ ਜ਼ਰੂਰੀ ਹੈ। ਸੋ ਆਪ ਟੈਲੀਫੋਨ ਕਰ ਸਕਦੇ ਜੇ 604-536-7200 604-536-2700 604-536-2700 'ਤੇ ਫੋਨ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਾਉਣ ਦੀ ਕਿਰਪਾਲਤਾ ਕਰਨੀ ਜਿਨ੍ਹਾਂ ਨੇ ਆਪਣੇ ਓਰਲ ਜਿਹੜੀ ਆ ਸਕਰੀਨ ਕੈਂਸਰ ਦੀ ਕਰਾਉਣੀ ਹੈ ਦੰਦਾਂ ਦੀ ਚਬਾੜੇ ਦੀ ਉਹਦੇ ਵਾਸਤੇ ਆਪ ਰਜਿਸਟਰ ਹੋ ਸਕਦੇ ਜੇ। ਅਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਸੈਟਰਡੇ ਸੰਡੇ ਸੰਡੇ ਸਤੰਬਰ 27 ਨੂੰ ਹੈ। ਐਤਵਾਰ ਨੂੰ 27 ਸਤੰਬਰ ਨੂੰ 9 ਵਜੇ ਤੋਂ ਲੈ ਕੇ 3 ਵਜੇ ਤੱਕ। ਆਓ ਹੁਣ ਸਰਵ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

कोट परादी तरियारी, गुरु नानक जिन सुनिया पिखिया, सिफिर

ਵਾਹਿਗੁਰੂ ਜੀਓ ਫਰੀਦਾ ਜੇ ਦੇ ਨਾਲਾ ਕੱਪਿਆ ਜੇ ਗਲ ਕੱਪੈ ਚੁੱਖ ਪਵਨ ਨਾ ਇਤੀ ਮਾਮਲੇ ਸਹਾ ਨਾ ਇਤੀ ਦੁੱਖ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ

जुगो जुग टल चवर शतर तखत दे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत साहिब सच्चे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच शामा वेले दे सज्जे दवाना दीआं हाजरियां भर रहे अति सत्कार योग सन्मान योग सतसंगी जनों गुरदेव दी बड़ी अपार बख्शिश रहमत हुई है आप सब सतगुरां दी पावन हजूरी विच जुड़ बैठ के सतगुरां दी अमृतमई बाणी दे कीर्तन मेरे तो पहला गुरु करके रागी जथे पासों सरवण कर रहे सी। तो आओ साध संगत समा है लड़ीवार चल रही शेख फरीद साहब जी दे श्लोकां दी विचार दा। तो जिन्हें श्री राम सतगुरां दे हजूर जां घरां विच मीडिया दे माध्यम राही सरवण कर रहे हो फतेह दी सांझ पाईए जी। वाहिगुरु जी का खालसा वाहिगुरु जी की फतेह। जदों असीं सतगुरु गुरु ग्रंथ साहब दी पावन बाणी नूं साध संगत पढ़दे हां ना ते गुरु ग्रंथ साहब दी बाणी नूं समझण दा वी इक ढंग है एक तरीका है। ਜਿਵੇਂ ਤੁਹਾਡੇ ਵਿੱਚੋਂ ਜਿਹੜੇ ਵੀਰ ਭੈਣਾਂ ਸੱਜਣ ਸਹਿਜ ਪਾਠ ਕਰਦੇ ਨੇ ਇਹ ਮੈਂ ਜ਼ਰੂਰ ਬੇਨਤੀ ਕਰਾਂਗਾ ਯਤਨ ਕਰਿਆ ਕਰੋ ਇੱਕ ਪੰਨਾ ਦੋ ਪੰਨੇ ਤਿੰਨ ਪੰਨੇ ਜਿੰਨਾ ਵੀ ਤੁਹਾਡਾ ਸਮਾਂ ਲੱਗੇ ਨਾ ਬਾਣੀ ਨੂੰ ਆਪ ਪੜ੍ਹਿਆ ਕਰੋ ਅਤੇ ਸਮਝ ਸਮਝ ਕੇ ਵਿਚਾਰ ਵਿਚਾਰ ਕੇ ਜਿਵੇਂ ਬਾਬੇ ਨੇ ਬਾਣੀ 'ਚ ਕਿਹਾ ਨਾ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤੱਤ ਨਾ ਜਾਏ। ਜਿਵੇਂ ਕਿਸੇ ਨੇ ਰੇੜਕਾ ਪਾਇਆ ਹੋਵੇ ਦੁੱਧ ਦੇ ਵਿੱਚ ਚਾਟੀ 'ਚ ਦੁੱਧ ਪਾ ਕੇ ਅਤੇ ਬੀਬੀਆਂ ਪੁਰਾਣੇ ਸਮਿਆਂ 'ਚ ਰਿੜਕਦੀਆਂ ਹੁੰਦੀਆਂ ਸੀ ਉਹਨਾਂ ਨੂੰ ਬਿਲੋਵਣਾ ਕਹਿੰਦੇ ਨੇ ਅਤੇ ਹੁਣ ਜੇ ਉਹਨੂੰ ਇੰਨੀ ਫੋਰਸਫੁਲੀ ਰਿੜਕਿਆ ਜਾਵੇ ਹੋ ਸਕਦਾ ਹੈ ਚਾਟਾ ਜਿਹੜਾ ਹੈ ਉਹ ਟੁੱਟ ਜਾਵੇ ਅਤੇ ਜੇ ਉਹਨੂੰ ਹੌਲੀ ਬਿਲਕੁਲ ਹੀ ਹੌਲੀ ਰਿੜਕਿਆ ਜਾਵੇਗਾ ਤਾਂ ਵੀ ਗੱਲ ਨਹੀਂ ਬਣੇਗੀ। ਬੜੇ ਸਹਿਜ ਨਾਲ ਉਹਨੂੰ ਟਿਕਾ ਵਿੱਚ ਉਹਨੂੰ ਰਿੜਕਿਆ ਜਾਂਦਾ। ਹੁਣ ਬਾਬਾ ਜੀ ਕਹਿੰਦੇ ਨੇ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਸਹਿਜ ਟਿਕਾ ਵਿੱਚ। ਬਾਣੀ ਜਿਹੜੀ ਹੈ ਉਹ ਕਿਹਦਾ ਵਿਸ਼ਾ ਹੈ ਟਿਕਾ ਦਾ ਵਿਸ਼ਾ ਹੈ। ਤੋ ਜਦੋਂ ਅਸੀਂ ਕਈ ਨਾ ਜਪਜੀ ਸਾਹਿਬ ਦਾ ਵੀ ਪਾਠ ਕਰਦੇ ਹਾਂ ਮੈਂ ਕਈ ਵਾਰ ਵੇਖਿਆ ਵੀ ਕੁਝ ਸੱਜਣ ਕੁਝ ਵੀਰ ਭਰਾ ਚਲੋ ਉਹਨਾਂ ਦੀ ਕੋਈ ਇੱਦਾਂ ਤਾਂ ਨਹੀਂ ਹੁੰਦਾ ਵੀ ਕੋਈ ਉਹ ਬਾਣੀ ਜਿਹੜੀ ਹੈ ਉਹ ਪੜ੍ਹ ਕੇ ਕੋਈ ਗੁਨਾਹ ਕਰਦੇ ਨੇ। ਬਾਣੀ ਤਾਂ ਪੜ੍ਹਨੀ ਚਾਹੀਦੀ ਸਿੱਖ ਨੂੰ ਪਰ ਜਦੋਂ ਤੁਸੀਂ ਨਾ ਕਦੀ ਇਹਨੂੰ ਇਹਨੂੰ ਪ੍ਰੈਕਟੀਕਲੀ ਕਰਕੇ ਵੇਖੋ ਤੁਸੀਂ ਹੌਲੀ ਹੌਲੀ ਬਾਣੀ ਪੜ੍ਹਿਓ ਇੱਦਾਂ ਪੜ੍ਹਿਓ ਵੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ। ਅੱਛਾ ਤੁਹਾਨੂੰ ਅਰਥ ਕਰਨ ਦੀ ਵੀ ਲੋੜ ਨਹੀਂ ਪੈਣੀ ਸੁਰਤ ਵਿੱਚ ਆਪਣੇ ਆਪ ਹੀ ਚੱਲ ਪੈਣਾ ਵੀ ਜਿਹੜਾ ਉਹ ਪਰਮੇਸ਼ਰ ਹੈ ਨਾ ਉਹਨੂੰ ਥਾਪਿਆ ਨਹੀਂ ਜਾ ਸਕਦਾ ਉਹਨੂੰ ਬਣਾਇਆ ਨਹੀਂ ਜਾ ਸਕਦਾ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਹੁਣ ਜਿਵੇਂ ਤੁਸੀਂ ਪੜ੍ਹਨ ਲੱਗੋ ਵੀ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਤੋ ਬਾਣੀ ਠੀਕ ਹੈ ਵੀ ਕੁਝ ਸ਼ਬਦ ਡਿਫੀਕਲਟ ਹੋ ਸਕਦੇ ਨੇ ਜਿਨ੍ਹਾਂ ਦੇ ਸਾਨੂੰ ਅਰਥ ਨਾ ਪਤਾ ਹੋਣ ਪਰ ਜਦੋਂ ਤੁਸੀਂ ਇੱਦਾਂ ਸਹਿਜ ਸਹਿਜ ਪੜ੍ਹੋਗੇ ਨਾ ਕੁਝ ਗੱਲਾਂ ਤੁਹਾਡੇ ਸੁਭਾਅ ਦਾ ਹਿੱਸਾ ਬਣਨਗੀਆਂ। ਹੁਣ ਤੁਸੀਂ ਪੜ੍ਹਿਆ ਕੇਤਿਆ ਦੁੱਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ। ਇਹਨੂੰ ਮੈਂ ਇੱਦਾਂ ਕਹਿਣਾ ਹੁੰਦਾ ਵੀ ਜੇ ਬੰਦੇ ਨੂੰ ਇਹ ਲੱਗੇ ਨਾ ਜ਼ਿੰਦਗੀ ਦੇ ਵਿੱਚ ਵੀ ਸਾਡੇ ਕੋਲ ਤਾਂ ਹੈ ਹੀ ਕੱਖ ਨਹੀਂ ਸਾਨੂੰ ਤਾਂ ਦੁੱਖਾਂ ਦੀ ਮਾਰ ਵੱਜ ਰਹੀ ਹੈ ਤੇ ਬਾਬਾ ਜੀ ਬਾਣੀ 'ਚ ਕਹਿੰਦੇ ਨੇ ਕੇਤਿਆ ਦੁੱਖ ਭੁੱਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ। ਸਮਝੇ? ਤੋ
ਜਦੋਂ ਅਸੀਂ ਸਪੀਡ ਨਾਲ ਬਾਣੀ ਪੜ੍ਹਦੇ ਹਾਂ, ਸੁਖਮਣੀ ਸਾਹਿਬ ਸਾਡੀਆਂ ਬੀਬੀਆਂ ਖਾਸ ਕਰਕੇ ਬਹੁਤ ਕਰਦੀਆਂ, ਚਲੋ ਚੰਗੀ ਗੱਲ ਹੈ, ਪਰ ਜੇ ਤੁਸੀਂ ਹੌਲੀ ਹੌਲੀ ਪੜ੍ਹੋ ਵੀ ਸਿਮਰੋਂ ਸਿਮਰ ਸਿਮਰ ਸੁੱਖ ਪਾਵੋ ਕਾਲ ਕਲੇਸ਼ ਤਨ ਮਾਹੇ ਮਿਟਾਵੋ, ਵੀ ਮੈਂ ਆਪਣੇ ਮਨ ਦੇ ਵਿੱਚੋਂ ਕਲੇ ਅਤੇ ਕਲੇਸ਼ ਖਤਮ ਕਰ ਦਿੱਤੇ, ਵੀ ਤੇਰੀ ਯਾਦ ਵਿੱਚ ਕੋਈ ਕਲੇਸ਼ ਰਿਹਾ ਹੀ ਨਹੀਂ। ਹੁਣ ਜਿਹੜੀ ਆਪਾਂ ਲੜੀਵਾਰ ਵਿਚਾਰ ਵੀ ਕਰ ਰਹੇ ਹਾਂ, ਜੇ ਤੁਸੀਂ ਕੱਲ੍ਹ ਸਰਵਣ ਕੀਤੀ, ਆਪਾਂ ਵਿਚਾਰਿਆ ਸੀ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ ਟੋਏ, ਡੂੰਘੀਆਂ ਥਾਵਾਂ ਨੂੰ ਕਹਿੰਦੇ ਨੇ ਟਿੱਬੇ ਉੱਚੇ ਹੁੰਦੇ ਨੇ, ਵੀ ਆਹ ਜਿਹੜਾ ਤੇਰੇ ਅੰਦਰ ਨਾ ਡਿਸਕ੍ਰਿਮੀਨੇਸ਼ਨ ਦੀ ਭਾਵਨਾ ਹੈ, ਊਚ ਨੀਚ ਦੀ ਭਾਵਨਾ ਹੈ, ਤੇਰੇ ਅੰਦਰ ਜਿਹੜੇ ਕਲੇ ਕਲੇਸ਼ ਚੱਲਦੇ ਰਹਿੰਦੇ ਨੇ, ਜੀਵਨ ਵਿੱਚ ਜਿਹੜਾ ਉਤਰਾਅ ਚੜ੍ਹਾਅ ਆਉਂਦਾ ਰਹਿੰਦਾ, ਕਦੀ ਤੂੰ ਖੁਸ਼ ਹੁੰਦਾ, ਕਬਹੂੰ ਜੀੜਾ ਉਹ ਚੜ੍ਹਤ ਹੈ ਕਬਹੂੰ ਜਾਏ ਪਿਆਲੇ, ਕਦੀ ਤੂੰ ਬੜਾ ਉਦਾਸ ਜਿਹਾ ਹੋ ਜਾਂਦਾ, ਤੂੰ ਮਨ ਨੂੰ ਮੈਦਾਨ ਬਣਾ ਲਾ ਅਤੇ ਟੋਏ ਟਿੱਬੇ ਦੂਰ ਕਰ ਦੇ। ਤੋ ਜਦੋਂ ਆਪਾਂ ਇੱਦਾਂ ਬਾਣੀ ਨੂੰ ਸਮਝ ਸਮਝ ਕੇ ਵਿਚਾਰ ਵਿਚਾਰ ਕੇ ਪੜ੍ਹਾਂਗੇ, ਸਾਡਾ ਕਲਿਆਣ ਹੋਣਾ, ਸਾਡਾ ਭਲਾ ਹੋਣਾ। ਤੋ ਹੁੰਦਾ ਕੀ ਹੈ ਵੀ ਅਸੀਂ ਜਦੋਂ ਕਿਸੇ ਚੀਜ਼ ਨੂੰ ਬਾਣੀ ਨਾਲ ਜੋੜ ਲਿਆ ਨਾ, ਵੀ ਮੈਂ ਤਾਂ ਪੰਜ ਪਾਠ ਕਰਨੇ, ਮੈਂ ਤਾਂ ਦਸ ਪਾਠ ਕਰਨੇ, ਨਹੀਂ ਤੁਸੀਂ ਇੱਕ ਕਰੋ, ਪਰ ਕਰੋ ਟਿਕਾ ਨਾ। ਅਤੇ ਜੇ ਤੁਹਾਨੂੰ ਕੋਈ ਇਹ ਕਹਿ ਰਿਹਾ ਨਾ ਵੀ 108 ਪਾਠ ਕਰਨੇ ਨੇ, 110 ਕਰਨੇ ਨੇ, ਉਹਦਾ ਸਿੱਧਾ ਮਨੋਰਥ ਹੈ ਵੀ ਕਦੀ ਬਾਣੀ ਨੂੰ ਸਮਝਿਓ ਵਿਚਾਰਿਓ ਨਾ, ਤੁਸੀਂ 108, ਮੈਂ ਕਹਿੰਦਾ 108 ਪਾਠ ਜੋ ਕਰਨੇ ਤੁਸੀਂ ਸਹਿਜ ਪਾਠ ਕਰੋ, ਸਾਰੀ ਬਾਣੀ ਪੜ੍ਹ ਲਓ, ਸਮਝੇ ਨਾ ਬੇਨਤੀ ਨੂੰ। ਅਤੇ ਤੁਸੀਂ 15 ਮਿੰਟ ਜਪਜੀ ਸਾਹਿਬ 'ਤੇ ਲੱਗਦੇ ਆਪਾਂ ਨੂੰ ਜਿਹੜੇ ਤੁਹਾਡੇ 'ਚ ਪਾਠ ਕਰਦੇ ਨੇ, 15 ਤੋਂ 20 ਮਿੰਟ ਜੇ ਆਪਾਂ ਟਿਕਾ ਨਾਲ ਕਰੀਏ। ਤਾਂ ਹੁਣ ਮੰਨ ਲਓ ਕਿਸੇ ਨੇ 100 ਪਾਠ ਕਰਨਾ, ਤੋ 20 ਨੂੰ 100 ਨਾਲ ਕੈਲਕੂਲੇਸ਼ਨ ਕਰ ਲਓ ਕਿੰਨੇ ਆਵਰ ਬਣ ਜਾਂਦੇ ਨੇ, 20 ਦਾਇਆ 200 ਅਤੇ ਅੱਗੇ 2000 ਮਤਲਬ ਆਵਰ ਇਹਦੇ ਬਣ ਜਾਣੇ ਨੇ। ਅਤੇ ਜੇ ਆਪਾਂ 2000 ਆਵਰ ਲਗਾਤਾਰ 108 ਜਪਜੀ ਸਾਹਿਬ ਦਾ ਕਰਨਾ, ਅਤੇ ਮੈਂ ਇੱਕ ਪੰਨੇ ਤੋਂ ਸ਼ੁਰੂ ਕਰਕੇ 108 ਤੱਕ ਉਦਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਂ ਹਾਂ, ਮੇਰੀ ਬੇਨਤੀ ਨੂੰ ਸਮਝ ਪਾ ਰਿਹਾ ਕਿ ਨਹੀਂ, ਵੀ ਮੈਂ ਇੱਕ ਪਹਿਲੇ ਪੰਨੇ ਤੋਂ ਸ਼ੁਰੂ ਕਰਾਂ, ਇੱਕ ਓਂਕਾਰ ਤੋਂ ਸ਼ੁਰੂ ਕਰਾਂ, ਅਤੇ ਮੈਂ 108 ਪੰਨੇ ਇੱਥੋਂ ਪੋਥੀ ਲੈ ਜਾਓ ਗੁਰਦੁਆਰਿਓਂ, ਬਾਣੀ ਦੀ ਪੋਥੀ ਲੈ ਜਾਓ, ਘਰੇ ਆਪਣੇ ਰੱਖੋ, ਉਹਦੀ ਸੇਵਾ ਸੰਭਾਲ ਉਸ ਤਰੀਕੇ ਨਾਲ ਕਰ ਲਓ ਵੀ ਕਲੀਨ ਜਿਹੜਾ ਥਾਂ ਹੋਵੇ ਉੱਥੇ ਘਰੇ ਰੱਖੋ। ਇਹ ਠੀਕ ਹੈ, ਅਸੀਂ ਤੁਹਾਡੀ ਗੱਲ ਨੂੰ ਸਮਝਦੇ ਹਾਂ ਵੀ ਅੱਜ ਕੱਲ੍ਹ ਨਾ ਬੇਅਦਬੀ ਦੇ ਨਾਂ ਦੇ ਉੱਤੇ ਸਾਨੂੰ ਡਰਾਇਆ ਵੀ ਬਹੁਤ ਜ਼ਿਆਦਾ ਜਾਂਦਾ ਵੀ ਸਿੱਖ ਜਿਹੜੀਆਂ ਘਰੇ ਪੋਥੀਆਂ ਪਈਆਂ ਉਹਨੂੰ ਵੀ ਗੁਰਦੁਆਰੇ ਛੱਡ ਜਾਂਦਾ ਆ ਕੇ। ਹੁਣ ਇਹ ਜਿਹੜਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਨਾ, ਇਹਦੇ ਵਿੱਚ ਬੜੀ ਵੱਡੀ ਇੱਕ ਸਾਜਿਸ਼ ਹੈ ਵੀ ਸਿੱਖ ਬਾਣੀ ਦੇ ਨਾਲੋਂ ਕਿਸੇ ਤਰੀਕੇ ਨਾਲ ਟੁੱਟ ਜਾਵੇ, ਵੀ ਜਿੱਦਣ ਹੱਥ ਵਿੱਚ ਬਾਣੀ ਦਾ ਗੁੜਕਾ ਵੀ ਫੜਨ ਅਤੇ ਇਹਨਾਂ ਨੂੰ ਡਰ ਆਵੇ ਵੀ ਮੈਂ ਬਾਣੀ ਦਾ ਗੁੜਕਾ ਵੀ ਫੜਨਾ ਨਹੀਂ ਹੈ। ਪਰ ਕੋਈ ਨਹੀਂ, ਇਸ ਚੀਜ਼ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੁੰਦੀ। ਹਰ ਸਿੱਖ ਗੁਰੂ ਦੀ ਬਾਣੀ ਦਾ ਸਤਿਕਾਰ ਕਰਦਾ, ਉਹਦੀ ਗੁਰੂ ਨਾਲ ਜਿੰਨੀ ਮੁਹੱਬਤ ਹੈ ਨਾ, ਉਹਦਾ ਅੰਦਰ ਜਾਣਦਾ। ਤੁਸੀਂ ਮੇਰੇ ਅੰਦਰ ਦੀ ਮੁਹੱਬਤ ਨਹੀਂ ਵੇਖ ਸਕਦੇ ਅਤੇ ਮੈਂ ਤੁਹਾਡੇ ਅੰਦਰ ਦੀ ਮੁਹੱਬਤ ਨਹੀਂ ਵੇਖ ਸਕਦਾ। ਮੰਨ ਲਓ ਇੱਦਾਂ ਸਮਝੋ, ਤੁਸੀਂ ਘਰ ਦੇ ਵਿੱਚ ਤੁਹਾਡੇ ਬੱਚਾ, ਤੁਸੀਂ ਉਹਨੂੰ ਇੱਕ ਦਿਨ ਝਿੜਕ ਰਿਹਾ ਅਤੇ ਤੁਹਾਡਾ ਜੇ ਤੁਸੀਂ ਟੀਨਟ ਸੀ ਜਾਂ ਜਿਹੜਾ ਮਕਾਨ ਮਾਲਕ ਸੀ ਜਾਂ ਤੁਸੀਂ ਮਕਾਨ ਮਾਲਕ ਸੀ ਸਮਝਦੇ ਹੋ, ਤੁਹਾਡੇ ਗੁਆਂਢੀ ਨੇ ਤੁਹਾਨੂੰ ਵੇਖ ਲਿਆ ਵੀ ਇਹ ਬੱਚੇ ਨੂੰ ਝਿੜਕ ਰਿਹਾ, ਅਤੇ ਉਹਨੇ ਪ੍ਰਚਾਰ ਇਹ ਕਰ ਦਿੱਤਾ ਵੀ ਇਹ ਤਾਂ ਆਪਣੇ ਬੱਚੇ ਨੂੰ ਪਿਆਰ ਹੀ ਨਹੀਂ ਕਰਦਾ, ਪ੍ਰਚਾਰ ਇਹ ਕਰ ਦਿੱਤਾ। ਕਿਉਂ ਨਹੀਂ ਭਾਈ, ਵੀ ਉਸ ਝਿੜਕ ਵਿੱਚ ਵੀ ਕੀ ਹੈ, ਮੇਰਾ ਆਪਣੇ ਬੱਚੇ ਨਾਲ ਪਿਆਰ, ਮੈਨੂੰ ਦੁਨੀਆ ਥੋੜ੍ਹਾ ਦੱਸੂਗੀ ਵੀ ਮੈਂ ਪਿਆਰ ਕਿਵੇਂ ਕਰਨਾ ਆਪਣੇ ਗੁਰੂ ਨਾਲ, ਮੈਨੂੰ ਕੋਈ ਸਤਿਕਾਰ ਦਾ ਠੇਕੇਦਾਰ ਥੋੜ੍ਹਾ ਦੱਸੂ ਆਣ ਕੇ ਵੀ ਮੈਂ ਗੁਰੂ ਦੇ ਨਾਲ ਪਿਆਰ ਕਿੱਦਾਂ ਕਰਨਾ। ਤੋ ਇੱਕ ਤੇ ਇਹਨਾਂ ਤੋਂ ਵੀ ਬਚਣ ਦੀ ਲੋੜ ਹੈ, ਇੱਕ 108 ਜਪਜੀ ਦੇ ਪਾਠ ਕਰਨ ਨਾਲੋਂ ਇੱਦਾਂ ਸ਼ੁਰੂ ਕਰ ਲਓ ਵੀ ਪਹਿਲੀ ਪੰਕਤੀ ਅੱਜ ਮੈਂ ਸ਼ੁਰੂ ਕਰਨੀ ਹੈ, ਮੈਂ 108 ਪੰਨਾ ਗੁਰੂ ਗ੍ਰੰਥ ਸਾਹਿਬ ਤੱਕ ਪਾਠ ਕਰਨਾ, 100 ਪੰਨਾ ਬਾਣੀ ਦਾ ਪੜ੍ਹਨਾ, 1430 ਅੰਕ ਨੇ ਗੁਰੂ ਗ੍ਰੰਥ ਸਾਹਿਬ ਦੇ, ਅੱਜ ਮੈਂ 100 ਪੜ੍ਹਨਾ, ਕੱਲ੍ਹ ਨੂੰ 100 ਪੜ੍ਹਨਾ, ਜਾਂ ਅੱਜ 20 ਪੜ੍ਹਨੇ, ਕੱਲ੍ਹ ਨੂੰ 20 ਪੜ੍ਹਨੇ, ਇੱਦਾਂ ਕਰਦਿਆਂ ਕਰਦਿਆਂ ਕਰਦਿਆਂ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੈਂ ਪੋਥੀਆਂ ਤੋਂ ਪੜ੍ਹ ਦੇਣਾ। ਵੀ ਜਪਜੀ, ਤੁਸੀਂ ਜਪਜੀ ਸਾਹਿਬ ਪੜ੍ਹਿਆ, ਤੁਸੀਂ ਸੁਖਮਣੀ ਸਾਹਿਬ ਪੜ੍ਹਿਆ, ਤੁਸੀਂ ਸੁਖਮਣੀ ਸਾਹਿਬ ਦੇ 20 ਪਾਠ ਕਰਨ ਦੀ ਬਜਾਏ 40 ਪਾਠ ਕਰਨ ਦੀ ਬਜਾਏ ਅੱਗੇ ਤੁਰੋ, ਹਾਂ ਸੁਖਮਣੀ ਤੋਂ ਬਾਅਦ ਅਗਲੀਆਂ ਬਾਣੀਆਂ ਪੜ੍ਹੋ, ਤੁਹਾਨੂੰ ਬਾਣੀ ਆਵੇਗੀ ਗੁਣਵੰਤੀ ਸੂਹੀ ਰਾਗ ਵਿੱਚ, ਕੁਚੱਜੀ ਸੁਚੱਜੀ। ਮੈਂ ਇਹ ਕਿਉਂ ਨਹੀਂ ਸੋਚਦਾ ਵੀ ਜਦੋਂ ਮੇਰਾ ਆਨੰਦ ਕਾਰਜ ਹੋਇਆ ਸੀ ਜਾਂ ਜਿਨ੍ਹਾਂ ਦੇ ਹੋਣੇ ਨੇ ਅਜੇ, ਵੀ ਮੈਂ ਜਦੋਂ ਆਨੰਦ ਕਾਰਜ ਹੋਇਆ ਤਾਂ ਭਾਈ ਸਾਹਿਬ ਨੇ ਸੂਈ ਰਾਗ ਦੀਆਂ 4 ਲਾਵਾਂ ਦਾ ਪਾਠ ਪੜ੍ਹ ਕੇ ਮੈਨੂੰ ਸੁਣਾਇਆ ਵੀ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਤੇ ਮੈਂ ਉਹ ਸੂਈ ਰਾਗ ਦੀਆਂ ਤੇ ਲਾਵਾਂ ਦਾ ਪਾਠ ਕਰਨਾ। ਵੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇਹ ਤੇ ਮੁਕੰਮਲ ਰੂਪ ਵਿੱਚ ਸਿੱਖ ਨੇ ਇੱਦਾਂ ਪੜ੍ਹਨਾ।
ਤੋ ਬਾਣੀ ਦੀ ਸਮਝ ਕਿਵੇਂ ਲੱਗਣੀ ਹੈ? ਮੈਂ ਜਿੱਥੋਂ ਗੱਲ ਪ੍ਰਾਰੰਭ ਕੀਤੀ ਸੀ, ਮੇਰਾ ਵਿਸ਼ਾ ਹੋਰ ਬੰਨੇ ਤੁਰ ਗਿਆ, ਖਿਮਾ ਚਾਹੁੰਦਾ, ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਸਮਝਣ ਤੇ ਵਿਚਾਰਨ ਦਾ ਇੱਕ ਤਰੀਕਾ ਹੁੰਦਾ। ਇੱਕ ਤੇ ਇੱਕ ਪੰਕਤੀ ਨਾਲ ਕਦੀ ਵੀ ਕੋਈ ਫੈਸਲਾ ਨਹੀਂ ਹੁੰਦਾ। ਕਈ ਵਾਰ ਨਾ ਕੁਝ ਜਿਹੜੇ ਸ਼ਾਤਰ ਬੁੱਧੀ ਲੋਕ ਹੁੰਦੇ ਨੇ, ਉਹ ਕੀ ਕਰਦੇ ਨੇ, ਉਹ ਬਾਣੀ ਦੀ ਇੱਕ ਪੰਕਤੀ ਸੁਣਾ ਕੇ ਕਹਿ ਦਿੰਦੇ ਨੇ, ਵੇਖੋ ਜੀ ਮਹਾਰਾਜ ਦੀ ਬਾਣੀ 'ਚ ਆਹ ਗੱਲ ਲਿਖੀ ਹੈ। ਪਰ ਨਹੀਂ, ਤੁਸੀਂ ਸਾਰੇ ਸਿਆਣੇ ਬੈਠੇ ਹੋ, ਸਕੂਲਾਂ ਵਿੱਚ ਪੜ੍ਹਦੇ ਲਿਖਦੇ ਹੋ, ਇੱਕ ਚੈਪਟਰ ਸ਼ੁਰੂ ਹੋਇਆ, ਚੈਪਟਰ ਦੀ ਇੱਕ ਲਾਈਨ ਦੇ ਨਾਲ ਪੂਰੇ ਚੈਪਟਰ ਬਾਰੇ ਪਤਾ ਨਹੀਂ ਲੱਗਦਾ ਤੁਹਾਨੂੰ, ਉੱਤੋਂ ਅਗਲੀ ਲਾਈਨ ਅਗਲੀ, ਕਈ ਵਾਰ ਪਿਛਲਾ ਸ਼ਬਦ ਪੜ੍ਹਨਾ ਪੈਂਦਾ, ਪਿਛਲਾ ਸ਼ਬਦ, ਜੇ ਹੁਣ ਤੁਸੀਂ ਕੋਈ ਸ਼ਬਦ ਵਿਚਾਰ ਰਹਿ ਜਾਓ ਤੇ ਪਿਛਲਾ ਸ਼ਬਦ ਪੜ੍ਹ ਕੇ ਫਿਰ ਉਹ ਕੰਟੀਨਿਊ ਚੱਲਣਾ, ਜਾਂ ਤੁਹਾਨੂੰ ਇੱਕ ਦੋ ਤਿੰਨ ਸ਼ਬਦ ਛੱਡ ਕੇ ਅੱਗੇ ਜਾ ਕੇ ਉਹ ਘੁੰਡੀ ਜਿਹੜੀ ਹੈ ਉਹ ਖੁੱਲ ਜਾਣੀ, ਵੀ ਬਾਬਾ ਜੀ ਨੇ ਬਾਣੀ 'ਚ ਆਹ ਗੱਲ ਕਹੀ। ਇੱਥੇ ਮੈਂ ਤੁਹਾਡੇ ਸਾਹਮਣੇ ਇੱਕ ਪੰਕਤੀ ਪੜ੍ਹਦਾ, ਪੰਕਤੀ ਹੈ ਜੀ, ਪੁੱਤੀ ਗੰਢ ਪਵੈ ਸੰਸਾਰ, ਪੁੱਤੀ ਗੰਢ ਪਵੈ ਸੰਸਾਰ। ਇਹਦਾ ਅਰਥ ਪਤਾ ਕੀ ਬਣਦਾ? ਇਹਦਾ ਅਰਥ ਬਣਦਾ ਹੈ ਵੀ ਪੁੱਤਾਂ ਨਾਲ ਸੰਸਾਰ ਵਿੱਚ ਗੰਢ ਪੈਂਦੀ ਆ। ਅੱਛਾ, ਹੁਣ ਇੱਥੇ ਪੁੱਤਾਂ ਨਾਲੋਂ ਧੀਆਂ ਵੱਧ ਬੈਠੀਆਂ, ਇੱਧਰਲੇ ਬੰਨੇ ਬੀਬੀਆਂ ਵੱਧ ਬੈਠੀਆਂ। ਹੁਣ ਜਦੋਂ ਕਿਤੇ ਕਿਸੇ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ, ਇੱਥੇ ਤੁਹਾਡੇ ਘਰੇ ਹੋਇਆ ਪੁੱਤ, ਤੇ ਗ੍ਰੰਥੀ ਸਿੰਘ ਨੇ ਅਰਦਾਸ ਕਰਤੀ ਵੀ ਮਹਾਰਾਜ ਪੁੱਤੀ ਗੰਢ ਪਵੈ। ਅੱਛਾ, ਜੇ ਧੀ ਆ ਗਈ ਘਰ ਦੇ ਵਿੱਚ ਤੇ ਫਿਰ ਕਿਹੜੀ ਪੰਕਤੀ ਪੜ੍ਹਨੀ ਆਪਾਂ? ਇਹਦਾ ਮਤਲਬ ਧੀ ਲਈ ਕੋਈ ਪੰਕਤੀ ਨਹੀਂ ਹੈਗੀ ਬਾਣੀ ਦੇ ਵਿੱਚ? ਤੇ ਕੀ ਤੁਸੀਂ ਇਹ ਗੱਲ ਅੰਡਰਸਟੈਂਡ ਕਰਦੇ ਹੋ ਵੀ ਤੁਹਾਡਾ ਜਿਹੜਾ ਗੁਰੂ ਹੈ ਉਹ ਪੁੱਤ ਬਾਰੇ ਤੇ ਕੁਝ ਲਿਖ ਗਿਆ ਤੇ ਧੀ ਬਾਰੇ ਉਹਨੇ ਕੁਝ ਵੀ ਨਹੀਂ ਲਿਖਿਆ? ਹੁਣ ਕੋਈ ਸਾਡੀ ਬੇਬੇ ਬਜ਼ੁਰਗ, ਚਲੋ ਉਹਨਾਂ ਨੂੰ ਬਾਣੀ ਬਹੁਤੀ ਨਹੀਂ ਪਤਾ, ਪਰ ਉਹ ਚਲੇ ਗਏ, ਉਹ ਕਹਿੰਦੇ ਜੀ ਸਾਡੇ, ਮੇਰੇ ਨਾ ਨੂੰਹ ਦੇ ਪੋਤਰਾ ਨਹੀਂ ਹੁੰਦਾ, ਸਾਡੇ ਘਰੇ ਪੋਤਰਾ ਨਹੀਂ ਹੁੰਦਾ, ਪੁੱਤਰ ਨਹੀਂ ਹੋ ਰਿਹਾ, ਤੇ ਭਾਈ ਨੇ ਅਰਦਾਸ ਕਰ ਦਿੱਤੀ, ਕਹਿੰਦਾ ਜੀ ਆਓ ਅਰਦਾਸ ਕਰ ਦੇ। ਵੇਖੋ, ਉਦਾਂ ਗੁਰੂ ਅੱਗੇ ਅਰਦਾਸ ਕਰਨ ਵਿੱਚ ਕੋਈ ਅਰਜ਼ ਨਹੀਂ, ਪਰ ਜਦੋਂ ਉਹਨੇ ਪੰਕਤੀ ਨਾਲ ਪੜ੍ਹੀ, ਉਹ ਪਤਾ ਕਿਉਂ ਪੜ੍ਹੀ? ਤਾਂ ਕਿ ਇਹ ਜਿਹੜੀ ਬੇਬੇ ਬੈਠੀ ਇਹਦੇ ਕੰਨ 'ਚ ਪਵੇ ਵੀ ਪੁੱਤੀ ਗੰਢ ਪਵੇ ਸੰਸਾਰ, ਫਿਰ ਹੌਲੀ ਜਿਹੀ ਬਟੂਏ 'ਚੋਂ ਪੈਸੇ ਕੱਢ ਕੇ ਇਹਦੇ ਮੇਰੀ ਮੁੱਠ 'ਤੇ ਧਰੇ ਵੀ ਆਹ ਭਾਈ ਨੇ ਜਿਹੜੀ ਅਰਦਾਸ ਕੀਤੀ ਬੜੀ ਕਮਾਲ ਦੀ ਕੀਤੀ। ਇੱਥੇ ਇੱਦਾਂ ਵੀ ਕਹਿੰਦੇ ਨੇ ਵੀ ਆਹ ਭਾਈ ਤੋਂ ਅਰਦਾਸ ਕਰਾਉਣੀ, ਇਹ ਬੜੀ ਕਮਾਲ ਦੀ ਅਰਦਾਸ ਕਰਦਾ। ਉਹ ਕੀ ਹੈ? ਜਿੰਨੀ ਤੁਹਾਡੇ ਕੰਨਾਂ ਨੂੰ ਤਾਰੀਫ ਪਾਈ ਜਾ ਰਹੇਗੀ ਉਨੀ ਅਰਦਾਸ ਉਹ ਕਮਾਲ ਦੀ ਹੋਗੀ, ਤੇ ਜਿੰਨੇ ਸ਼ਬਦ ਸੰਕੋਚਵੇਂ ਰੱਖੇ ਜਾਣਗੇ ਉਨੀ ਅਰਦਾਸ ਤੁਹਾਡੀ ਨਿਗਾਹ ਵਿੱਚ, ਚਲੋ ਮੈਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦਾ। ਹੁਣ ਉੱਥੇ ਜੇ ਤੁਸੀਂ ਉਹ ਪੂਰਾ ਸਲੋਕ ਪੜ੍ਹ ਲਓ ਵੀ ਉਹਦੇ ਵਿੱਚ ਬਾਬਾ ਜੀ ਨੇ ਕੀ ਕਿਹਾ, ਪਤਾ ਉਹਦੀ ਹੋਰ ਪੰਕਤੀਆਂ ਕਿਹੜੀਆਂ ਨੇ? ਮੈਂ ਇੱਕ ਦੋ ਉਦਾਹਰਨਾਂ ਦੇਵਾਂਗਾ, ਫਿਰ ਆਪਾਂ ਸ਼ਬਦ ਨੂੰ ਵੀ ਵਿਚਾਰਨਾ। ਉੱਥੇ ਬਾਬਾ ਜੀ ਕਹਿੰਦੇ ਨੇ, ਕਹਿ ਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਹੁਣ ਵੇਖੋ, ਬਾਬਾ ਜੀ ਕਹਿੰਦੇ ਨੇ ਕੈਂ ਦਾ ਭਾਂਡਾ, ਕੰਚਨ ਕਹਿੰਦੇ ਨੇ ਜੀ ਸੋਨੇ ਨੂੰ, ਤੁਸੀਂ ਸੁਨਿਆਰ ਦੀ ਦੁਕਾਨ ਤੇ ਜਾਓ ਤੇ ਕਿਸੇ ਦਾ ਹਾਰ ਟੁੱਟ ਗਿਆ ਹੋਵੇ, ਸੋਨੇ ਦਾ ਹਾਰ ਟੁੱਟ ਗਿਆ ਹੋਵੇ ਜਾਂ ਕੰਨ ਦੀ ਕੋਈ ਵਾਲੀ ਟੁੱਟ ਗਈ ਹੋਵੇ, ਤੇ ਸੁਨਿਆਰ ਨੇ ਉਹਨੂੰ ਗੰਢਣਾ ਹੋਵੇ ਤੇ ਕਾਹਦੇ ਨਾਲ ਗੰਢੇਗਾ? ਟੇਪ ਨਾਲ ਗੰਢੇਗਾ ਉਹਨੂੰ, ਗੂੰਦ ਨਾਲ ਗੰਢੇਗਾ ਕਿ ਜਾਂ ਫਿਰ ਅੱਗ ਨਾਲ ਗੰਢੇਗਾ? ਉਹਨੂੰ ਗੰਢਿਆ ਕਾਹਦੇ ਨਾਲ ਜਾਣਾ? ਅੱਗ ਨਾਲ। ਤੁਹਾਡੇ ਘਰ 'ਚ ਕੋਈ ਲੋਹੇ ਦੀ ਚੀਜ਼ ਹੋਵੇ, ਜਦੋਂ ਉਹ ਟੁੱਟ ਜਾਵੇ ਤੇ ਤੁਸੀਂ ਜਦੋਂ ਲੁਹਾਰ ਕੋਲ ਜਾਵੋਗੇ ਤੇ ਉਹਨੂੰ ਕਾਹਦੇ ਨਾਲ ਗੰਢੇਗਾ? ਅੱਗ ਨਾਲ। ਟੇਪ ਨਾਲ ਤੇ ਗੰਢਣਾ ਨਹੀਂ ਉਹਨੇ, ਲੋਹੇ ਦੀ ਚੀਜ਼ ਨੂੰ ਗੰਢਿਆ ਕਿੱਦਾਂ ਜਾਂਦਾ? ਅੱਗ ਨਾਲ। ਇਹ ਦੁਨੀਆਂ ਦਾ ਇੱਕ ਸੱਚ ਹੈ। ਬਾਬਾ ਜੀ ਕਹਿੰਦੇ ਨੇ ਕਈ ਵਾਰ ਨਾ ਗੋਰੀ ਛੇਤੀ ਟੁੱਟੈ ਪਤਾਰ, ਗੋਰੀ ਛੇਤੀ ਟੁੱਟੈ ਪਤਾਰ, ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਕੋਈ ਤਰੇੜ ਆ ਗਈ, ਕੋਈ ਕਨਫਲਿਕਟ ਹੋ ਗਿਆ, ਤੇ ਬਹੁਤੀ ਵਾਰ ਧੀ ਪੁੱਤਰਾਂ ਤੇ ਬੱਚਿਆਂ ਕਰਕੇ ਉਹ ਰਿਸ਼ਤਾ ਫਿਰ ਜੁੜ ਜਾਂਦਾ, ਬਹੁਤੀ ਵਾਰ ਇੱਦਾਂ ਹੁੰਦਾ। ਤੋ ਇਹ ਇੱਕ ਐਗਜ਼ਾਮਪਲ ਹੈ, ਇਹ ਜ਼ਰੂਰੀ ਵੀ ਨਹੀਂ ਹੈ, ਇਹ ਜ਼ਰੂਰੀ ਵੀ ਨਹੀਂ ਹੈ, ਪਰ ਇਹ ਇੱਕ ਐਗਜ਼ਾਮਪਲ ਹੈ ਵੀ ਕਈ ਵਾਰ ਕੀ ਹੁੰਦਾ ਵੀ ਬੱਚਿਆਂ ਦਾ ਕਰਕੇ ਉਹ ਰਿਸ਼ਤਾ ਫਿਰ ਮੀਆਂ ਬੀਬੀ ਦਾ ਜੁੜ ਜਾਂਦਾ। ਤੋ ਉੱਥੇ ਉਹ ਗੱਲ ਕੀਤੀ ਹੈ ਵੀ ਪੁੱਤੀ ਗੰਢ ਪਵੈ ਸੰਸਾਰ, ਉੱਥੇ ਇਹ ਨਹੀਂ ਗੱਲ ਕੀਤੀ ਵੀ ਪੁੱਤਾਂ ਨਾਲ ਹੀ ਗੰਢ ਪੈਂਦੀ ਹੈ, ਵੀ ਜੇ ਪੁੱਤ ਨਾ ਹੋਣ ਤੇ। ਬੇਬੇ ਨਾਨਕੀ ਦੀ ਗੰਢ ਸੰਸਾਰ ਨਾਲ ਕਿਵੇਂ ਪਈ? ਉਹਦੇ ਘਰ 'ਚ ਪੁੱਤ ਵੀ ਨਹੀਂ ਤੇ ਉਹਦੇ ਘਰ 'ਚ ਧੀ ਵੀ ਨਹੀਂ। ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੀ ਭੈਣ ਹੈ, ਉਹਦੇ ਘਰ ਵਿੱਚ ਨਾ ਪੁੱਤ ਹੈ ਨਾ ਧੀ ਹੈ, ਕੀ ਉਹਦੀ ਗੰਢ ਨਹੀਂ ਪਈ? ਅੱਜ ਕਿੰਨੀਆਂ ਹੋਰ ਬੀਬੀਆਂ ਸੰਸਾਰ ਤੋਂ ਚਲੇ ਗਈਆਂ, ਪਰ ਸਾਡੇ ਮੂੰਹ ਉੱਤੇ ਬੇਬੇ ਨਾਨਕੀ ਦਾ ਨਾਂ ਤੇ ਰਿਹਾ, ਪਰ ਹੋਰ ਕਿਸੇ ਬੀਬੀ ਦਾ ਨਾਂ
ਨਹੀਂ ਰਿਹਾ, ਉਹਦੇ ਘਰੇ ਧੀ ਵੀ ਨਹੀਂ ਪੁੱਤ ਵੀ ਨਹੀਂ। ਹੁਣ ਬਾਬਾ ਜੀ ਨੇ ਉੱਥੇ ਸਮਝਾਇਆ, ਆਖਿਆ ਮੋਇਆ ਗੰਢ ਨੇਕੀ ਸਾਥ ਹੋਏ। ਕਈ ਵਾਰ ਨਾ ਬੰਦਾ ਮਰ ਜਾਂਦਾ ਨਾ ਦੁਨੀਆਂ ਤੋਂ, ਉਹਦੀ ਫਿਰ ਵੀ ਦੁਨੀਆਂ ਨਾਲ ਗੰਢ ਰਹਿੰਦੀ, ਗੰਢ ਦਾ ਮਤਲਬ ਸਮਝਦੇ ਜੋੜ ਰਹਿੰਦਾ ਦੁਨੀਆਂ ਦੇ ਨਾਲ। ਕਿਵੇਂ ਰਹਿੰਦਾ? ਕਹਿੰਦੇ ਬੰਦਾ ਚੰਗਾ ਹੁੰਦਾ ਸੀ, ਮਰ ਗਿਆ ਭਾਵੇਂ, ਕਹਿੰਦੇ ਬੰਦਾ ਚੰਗਾ ਹੁੰਦਾ ਸੀ। ਹੁਣ ਸਤਿਗੁਰੂ ਨੇ ਇੱਥੇ ਸਮਝਾਇਆ ਵੀ ਜੇ ਤੁਸੀਂ ਗੁਰੂ ਦੇ ਨਾਲ ਗੰਢ ਆਪਣਾ ਜੋੜ ਬਣਾਉਣਾ ਨਾ, ਤੁਹਾਨੂੰ ਉਹਦੀ ਸਿਫਤ ਸਲਾਹ ਕਰਨੀ ਪੈਣੀ ਹੈ। ਸਿਫਤੀ ਗੰਢ ਪਵੈ ਦਰਬਾਰ, ਬਾਕੀ ਸਾਰੀਆਂ ਐਗਜ਼ਾਮਪਲਸ ਨੇ, ਪਰ ਉਹਨਾਂ ਐਗਜ਼ਾਮਪਲਸ ਦੇ ਵਿੱਚੋਂ ਇੱਕ ਪੰਕਤੀ ਚੁੱਕ ਕੇ ਤੇ ਸਾਨੂੰ ਉਲਝਾ ਲਿਆ ਗਿਆ। ਤੋ ਐਸਾ ਬਹੁਤ ਵਾਰ ਹੁੰਦਾ, ਬਾਣੀ ਦੇ ਵਿੱਚੋਂ ਪੰਕਤੀਆਂ ਚੁੱਕ ਕੇ ਜਿਹੜੇ ਸ਼ਾਤਰ ਲੋਕ ਨੇ ਉਹ ਬਹੁਤ ਕੁਝ ਸਾਨੂੰ ਸਮਝਾ ਜਾਂਦੇ ਨੇ, ਪੁੱਠਾ ਸਿੱਧਾ ਸਿਖਾ ਜਾਂਦੇ ਨੇ। ਤੋ ਇਸ ਕਰਕੇ ਜਦੋਂ ਤੁਸੀਂ ਆਪ ਸਹਿਜ ਪਾਠ ਕਰੋਗੇ, ਆਪ ਪ੍ਰੋਫੈਸਰ ਸਾਹਿਬ ਸਿੰਘ ਦੇ ਦਰਪਣ, ਹੁਣ ਤੁਹਾਡੇ ਕੋਲ ਫੋਨ ਨੇ, ਫੋਨਾਂ ਦੇ ਵਿੱਚ ਮੋਬਾਈਲ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਐਪਾਂ ਅਵੇਲੇਬਲ ਨੇ, ਤੁਸੀਂ ਉਹਦੇ ਵਿੱਚੋਂ ਅਰਥ ਪੜ੍ਹ ਸਕਦੇ ਹੋ ਤੇ ਤੁਹਾਨੂੰ ਗੱਲਾਂ ਸਪਸ਼ਟ ਹੁੰਦੀਆਂ ਜਾਣੀਆਂ। ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥ ਪੜ੍ਹੋ, ਤੁਹਾਨੂੰ ਗੱਲਾਂ ਕਲੀਅਰ ਹੁੰਦੀਆਂ ਜਾਣੀਆਂ ਵੀ ਬਾਣੀ ਨੇ ਕੀ ਆਖਿਆ, ਬਾਣੀ ਨੇ ਇੱਥੇ ਆਹ ਆਖਿਆ। ਤੋ ਖੈਰ ਆਪਾਂ ਜਿੱਥੋਂ ਗੱਲ ਆਰੰਭ ਕੀਤੀ, ਬਾਬਾ ਸ਼ੇਖ ਫਰੀਦ ਸਾਹਿਬ ਨੇ ਨਾ ਇੱਕ ਗੱਲ ਆਖੀ, ਕਹਿੰਦਾ ਵੀ ਜਦੋਂ ਨਾ ਬੱਚੇ ਦਾ ਜਨਮ ਹੁੰਦਾ ਉਹਦਾ ਨਾੜੂ ਕੱਟਿਆ ਜਾਂਦਾ। ਹੁਣ ਇੱਥੇ ਤੇ ਮੈਨੂੰ ਪਤਾ ਨਹੀਂ ਵੀ ਕਿੱਦਾਂ ਦਾ ਉਹ ਕੀ ਕਰਦੇ ਨੇ, ਪਰ ਪਹਿਲੇ ਸਮਿਆਂ ਦੇ ਵਿੱਚ ਜਦੋਂ ਬੱਚੇ ਦਾ ਜਨਮ ਹੋਣਾ ਤੇ ਉਹ ਨਾੜੂਆ ਹੁੰਦਾ ਉਹ ਹੀ ਹੈ ਜਿਹਦੇ ਨਾਲ ਬੱਚਾ ਮਾਂ ਦੇ ਗਰਭ ਦੇ ਵਿੱਚੋਂ ਖੁਰਾਕ ਲੈਂਦਾ। ਜਦੋਂ ਬੱਚਾ ਮਾਂ ਦੀ ਕੁੱਖ 'ਚ ਹੈ ਨਾ, ਉਸੇ ਨਾੜੂਏ ਦੁਆਰਾ ਉਹ ਖੁਰਾਕ ਲੈਂਦਾ, ਤੇ ਜਦੋਂ ਬੱਚੇ ਦਾ ਉਹ ਜਨਮ ਹੋਇਆ ਤੇ ਨਾੜੂਆ ਉਹਦਾ ਕੱਟ ਦਿੱਤਾ ਜਾਂਦਾ। ਇੱਥੇ ਜਿਹੜਾ ਹੈ ਉਹ ਦਾਈ ਪਹਿਲੇ ਸਮਿਆਂ 'ਚੋਂ ਨਾੜੂਆ ਕੱਟਦੀ ਹੁੰਦੀ ਸੀ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਕਹਿੰਦੇ ਹੇ ਦਾਈ, ਜੇ ਤੂੰ ਜਦੋਂ ਕਿਤੇ ਮੈਂ ਜੰਮਿਆ ਸੀ ਤੇ ਤੂੰ ਨਾੜੂਆ ਕੱਟਣ ਦੀ ਬਜਾਏ ਮੇਰਾ ਜੇ ਕਿਤੇ ਗਲਾ ਕੱਟ ਦਿੰਦੀ ਨਾ, ਤੇ ਇੰਨੇ ਦੁੱਖ ਤੇ ਮੁਸੀਬਤਾਂ ਪੈਂਦੇ ਹੀ ਨਾ। ਹੁਣ ਇਹਦਾ ਮਤਲਬ ਹੈ ਵੀ ਫਰੀਦ ਸਾਹਿਬ ਨਿਰਾਸ਼ਾਵਾਦੀ ਬੰਦੇ ਸਨ। ਹੁਣ ਅੱਜ ਸਮਝਣਾ ਆਪਾਂ ਇਹਦੀ, ਇਹ ਪੰਕਤੀ ਦੇ ਅਰਥ ਕੀ ਨੇ, ਵੀ ਕਮਾਲ ਹੈ ਵੀ ਫਰੀਦ ਸਾਹਿਬ ਏਡੀ ਏਡਾ ਦੁਨੀ ਸਾਵਾ ਬਾਗ ਹੈ, ਤੁਸੀਂ ਕੀ ਕਹਿੰਦੇ ਹੋ ਵੀ ਮੈਂ ਜੰਮਦਾ ਹੀ ਨਾ ਤੇ ਇੰਨੇ ਦੁੱਖ ਪੈਂਦੇ ਹੀ ਨਾ, ਵੀ ਜੇ ਕਿਤੇ ਉਦੋਂ ਜਿਵੇਂ ਆਪਾਂ ਕਹਿੰਦੇ ਨਾ ਵੀ ਇਹਨੂੰ ਜੰਮਦੇ ਨੂੰ ਕਿਉਂ ਨਾ ਮਾਰਤਾ। ਤੋ ਸ਼ੇਖ ਫਰੀਦ ਸਾਹਿਬ ਨੇ ਵੇਖੋ ਕੀ ਆਖਿਆ, ਫਰੀਦਾ ਜੇ ਦੇ ਨਾਲਾ ਕੱਪਿਆ, ਆਖਿਆ ਜਿਸ ਦਿਨ ਮੇਰਾ ਨਾਲਾ ਉਹ ਨਾੜੂਆ ਕੱਟਿਆ ਸੀ ਨਾ, ਜੇ ਗਲ ਕੱਪੈ ਚੁੱਖ, ਆਖਿਆ ਜੇ ਕਿਤੇ ਰਤਾ ਆ ਗਲ ਕੱਟ ਦਿੰਦੀ ਤੂੰ ਮੇਰਾ, ਆ ਸਾਰਾ ਅੱਗ ਵੱਢ ਦਿੰਦੀ। ਪਵਨ ਨਾ ਇੱਤੀ ਮਾਮਲੇ, ਸਹਾ ਨਾ ਇੱਤੀ ਦੁੱਖ, ਆਖਿਆ ਫਿਰ ਜ਼ਿੰਦਗੀ 'ਚ ਨਾ ਇੰਨੇ ਮਾਮਲੇ ਪੈਣੇ ਸੀ, ਨਾ ਇੰਨੇ ਕਜੀਏ ਅਤੇ ਝੰਬੇਲੇ ਪੈਣੇ ਸੀ, ਅਤੇ ਨਾ ਮੈਨੂੰ ਇੰਨੇ ਦੁੱਖ ਸਹਿਣੇ ਪੈਣੇ ਸੀ। ਅੱਛਾ ਜੀ, ਜਦੋਂ ਪ੍ਰੋਫੈਸਰ ਸਾਹਿਬ ਸਿੰਘ ਨੇ ਨਾ ਇਹਦੇ ਅਰਥ ਕੀਤੇ, ਉਹਨੂੰ ਨਾ ਥੱਲੇ ਨੋਟ ਦਿੱਤਾ, ਇਹਦੇ ਇੱਕ ਨੋਟ ਉਹਨਾਂ ਇਹ ਦਿੱਤਾ, ਪਹਿਲਾਂ ਅਰਥ ਸਮਝ ਲਓ ਵੀ ਫਰੀਦ ਨੇ ਇਹ ਗੱਲ ਆਖੀ ਵੀ ਆਖ ਹੇ ਦਾਈ, ਜਿਸ ਦਿਨ ਮੇਰਾ ਨਾੜੂ ਕੱਟਿਆ ਸੀ ਤੂੰ, ਅਤੇ ਜੇ ਰਤਾ ਕੋ ਮੇਰਾ ਗਲ ਵੱਢ ਦਿੰਦੀ ਤੂੰ ਉਦਨ, ਅਤੇ ਫਿਰ ਜਿਹੜਾ ਹੈ ਇੰਨੇ ਝੰਬੇਲੇ ਨਾ ਪੈਂਦੇ ਅਤੇ ਮੈਂ ਇੰਨੇ ਦੁੱਖ ਨਾ ਸਹਾਰਦਾ। ਹੁਣ ਥੱਲੇ ਸ਼ੇਖ ਫਰੀਦ ਸਾਹਿਬ ਨੇ ਗੱਲ ਆਖੀ ਹੈ ਜਿਹੜੀ, ਉਹਦਾ ਜਵਾਬ ਪ੍ਰੋਫੈਸਰ ਸਾਹਿਬ ਸਿੰਘ ਨੇ ਇੱਕ ਨੋਟ ਲਿਖ ਕੇ ਦਿੱਤਾ। ਉਹਨਾਂ ਕਿਹਾ ਵੀ ਕਈ ਸੱਜਣ ਬੜੀ ਕਾਹਲੀ 'ਚ ਆਖਣ ਲੱਗ ਪੈਂਦੇ ਨੇ ਵੀ ਫਰੀਦ ਦਾ ਇਹ ਸਲੋਕ ਪੜ੍ਹਿਆ ਇੱਦਾਂ ਲੱਗਦਾ ਵੀ ਜਿਵੇਂ ਬਾਬਾ

0: ਕਰਦੇ ਹੋ। ਬਾਬਾ ਜੀ ਦੀ ਬਾਣੀ ਦਾ ਇੱਕ ਵਾਕ ਹੈ ਵੀ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਆਖਿਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ। ਹੁਣ ਨਾੜੂਏ ਰਾਹੀਂ ਬੱਚਾ ਲੈਂਦਾ ਖੁਰਾਕ, ਭਾਵੇਂ ਕਿ ਇੱਕ ਨਾੜੂਆ ਸਾਡਾ ਜਦੋਂ ਅਸੀਂ ਜੰਮੇ ਸੀ ਉਦੋਂ ਕੱਟਿਆ ਗਿਆ ਜਿਹੜਾ ਮਾਂ ਦੇ ਗਰਭ ਦੇ ਨਾਲ ਜੁੜਿਆ ਹੋਇਆ ਸੀ, ਪਰ ਜਦੋਂ ਮੈਂ ਇਸ ਦੁਨੀਆਂ ਦੇ ਵਿੱਚ ਆਇਆ ਨਾ ਤੇ ਇੱਕ ਵਿਚਾਰਾਂ ਦਾ ਨਾੜੂਆ ਮੇਰਾ ਮੰਦੀ ਵਿਚਾਰ ਦੇ ਨਾਲ ਵੀ ਜੁੜਿਆ ਹੋਇਆ ਸੀ, ਉਸ ਇਨਵਾਇਰਮੈਂਟ ਦੇ ਨਾਲ ਵੀ ਮੇਰਾ ਉਹ ਨਾੜੂਆ ਜੁੜਿਆ ਹੋਇਆ ਸੀ। ਜਿਵੇਂ ਮਾਂ ਦੇ ਗਰਭ ਵਿੱਚ ਨਾੜੂਏ ਰਾਹੀਂ ਬੱਚੇ ਨੇ ਖੁਰਾਕ ਲਈ, ਜਦੋਂ ਮੈਂ ਗੁਰੂ ਤੋਂ ਸੱਖਣਾ ਹੋ ਕੇ ਦੁਨੀਆਂ ਨਾਲ ਮੇਰਾ ਜਿਹੜਾ ਨਾੜੂਆ ਜੁੜਿਆ ਹੋਇਆ ਸੀ, ਉੱਥੋਂ ਮੈਂ ਭੈੜੀਆਂ ਮੰਦਿਆਂ ਖਿਆਲਾਂ ਦੀ ਖੁਰਾਕ ਸਦਾ ਹੀ ਲੈਂਦਾ ਰਹਿੰਦਾ। ਤੇ ਉਹਨਾਂ ਮੰਦੇ ਖਿਆਲਾਂ ਦੀ ਇੱਥੇ ਬਾਬਾ ਜੀ ਨੇ ਗੱਲ ਕੀਤੀ ਹੈ ਵੀ ਜੇ ਕਿਤੇ ਉਹ ਨਾੜੂਆ ਕੱਟਿਆ ਜਾਂਦਾ ਤੇ ਇੰਨੇ ਝੰਬੇਲੇ ਮੈਨੂੰ, ਵੀ ਉਹਦੀ ਬਜਾਏ ਜੇ ਮੇਰੀ ਧੌਣ ਲਹਿ ਜਾਂਦੀ, ਮੇਰਾ ਗਲ ਕੱਟਿਆ ਜਾਂਦਾ ਤੇ ਇੰਨੇ ਦੁੱਖ ਨਾ ਮੈਨੂੰ ਪੈਂਦੇ। ਤੋ ਇਸ ਗੱਲ ਨੂੰ ਜਿਹੜਾ ਹੈ ਉਹ ਬੜਾ ਬਿਲਕੁਲ ਪੋਜ਼ਿਟਿਵ ਪੱਖ ਦੇ ਵਿੱਚ ਸਮਝਣ ਦੀ, ਵਿਚਾਰਨ ਦੀ ਸਾਨੂੰ ਲੋੜ ਹੈ, ਕਿਉਂਕਿ ਪਿੱਛੇ ਸ਼ੇਖ ਫਰੀਦ ਸਾਹਿਬ ਜਿਹੜੀ ਲੜੀ ਚਲਾ ਰਹੇ ਨੇ ਨਾ ਸ਼ਬਦਾਂ ਦੀ, ਸਲੋਕਾਂ ਦੀ, ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਆਪਣੇ ਮਨ ਨੂੰ ਮੈਦਾਨ ਬਣਾ ਲਾ ਤੇ ਟੋਏ ਟਿੱਬੇ ਊਚ ਨੀਚ ਨਾਲੋਂ ਆਪਣਾ ਨਾਤਾ ਜਿਹੜਾ ਹੈ ਉਹ ਤੋੜ ਲਾ। ਤੋ ਸ਼ੇਖ ਫਰੀਦ ਸਾਹਿਬ ਨੇ ਇੱਥੇ ਜਿਹੜਾ ਬਚਨ ਰੱਖਿਆ ਇਹਦਾ ਅਰਥ ਕਿਤੇ ਵੀ ਢਹਿੰਦੀ ਕਲਾ ਵਾਲਾ ਨਹੀਂ ਲੈਣਾ, ਬਲਕਿ ਇੱਦਾਂ ਹੈ ਵੀ ਸ਼ੇਖ ਫਰੀਦ ਸਾਹਿਬ ਨੇ ਆਪਣਾ ਸੰਬੰਧ ਜਿਹੜਾ ਬੁਰਾਈ ਦੇ ਨਾਲ ਹੈ ਉਹਦੀ ਗੱਲ ਕੀਤੀ ਹੈ। ਇਹਨੂੰ ਸਮਝੋ, ਸਤਿਗੁਰ ਦੀ ਬਾਣੀ ਦਾ ਇੱਕ ਸ਼ਬਦ ਇਹਨੂੰ ਸਪਸ਼ਟ ਕਰੇਗਾ। ਉੱਥੇ ਬਾਬਾ ਜੀ ਕਹਿੰਦੇ ਨੇ ਵੀ ਜਿਸ ਦਿਨ ਜਿਹੜੀ ਤੇਰੀ ਮੱਤ ਹੈ ਕਬੀਰ ਮਾਏ ਮੁੰਡੋਂ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਗੁਰਬਾਣੀ ਦੇ ਵਿੱਚ ਮੱਤ ਜਿਹੜੀ ਹੈ ਉਹ ਕਿਹਨੂੰ, ਮਾਂ ਕਿਹਨੂੰ ਕਿਹਾ ਗਿਆ, ਬੰਦੇ ਦੀ ਮੱਤ ਨੂੰ ਕਿਹਾ ਗਿਆ, ਇਹ ਚੇਤੇ ਰੱਖ ਲਓ। ਹੁਣ ਕਬੀਰ ਸਾਹਿਬ ਨੇ ਆਖਿਆ ਮੈਂ ਉਸ ਗੁਰੂ ਦੀ ਮਾਂ ਮੁੰਨ ਦਵਾਂ ਜਿੱਤੋਂ ਮੇਰੇ ਅੰਦਰ ਦਾ ਭਰਮ ਨਹੀਂ ਜਾ ਰਿਹਾ। ਤੋ ਕੀ ਇਹਦੇ ਵਿੱਚ ਮਾਂ ਦਾ ਕੋਈ ਕਸੂਰ ਹੈ? ਕਸੂਰ ਮਾਂ ਦਾ ਨਹੀਂ, ਆਹ ਮੱਤ ਹੈ ਸਾਡੀ। ਗੁਰਬਾਣੀ ਨੇ ਜਿੰਨੀ ਗੱਲ ਕੀਤੀ ਹੈ ਸਾਧ ਸੰਗਤ ਸਾਡੇ ਇੰਟਰਨਲੀ ਸੁਭਾਅ ਦੀ ਗੱਲ ਕੀਤੀ ਹੈ, ਅੰਦਰ ਦੇ ਸੁਭਾਅ ਦੀ ਗੱਲ ਕੀਤੀ ਹੈ। ਤੋ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਜਿਹੜਾ ਬੁਰਾ ਬੰਦਾ ਹੁੰਦਾ ਹੈ ਨਾ ਜੀ, ਉਹਦਾ ਨਾਤਾ ਜਦੋਂ ਬੁਰਾਈ ਨਾਲੋਂ ਟੁੱਟਦਾ ਹੈ ਫਿਰ ਉਹਨੂੰ ਮਾਮਲੇ ਨਹੀਂ ਪੈਂਦੇ, ਉਹ ਫਿਰ ਦੁੱਖ ਨਹੀਂ ਸਹਿੰਦਾ। ਤੋ ਸ਼ੇਖ ਫਰੀਦ ਸਾਹਿਬ ਨੇ, ਕਿਉਂਕਿ ਗਲ ਜਿਹੜਾ ਹੈ ਨਾ ਜੀ, ਗਲ ਇੱਥੋਂ ਹੀ ਬੰਦਾ ਬੋਲਦਾ ਹੈ, ਗਲਾ ਕੱਟਿਆ ਜਾਵੇ, ਸਾਹ ਰਗ ਵੱਢੀ ਜਾਵੇ ਤੇ ਬੰਦਾ ਡੈਡ ਹੋ ਜਾਂਦਾ। ਤੇ ਬਾਣੀ ਨੇ ਇਸ ਚੀਜ਼ ਨੂੰ ਪਤਾ ਕੀ ਆਖਿਆ, ਇਹਨੂੰ ਆਖਿਆ ਜਿਉਂਦਿਆਂ ਜੀ ਮਰ ਜਾਣਾ। ਤੋ ਸ਼ੇਖ ਫਰੀਦ ਸਾਹਿਬ ਨੇ ਇੱਥੇ ਗੱਲ ਜਿਉਂਦਿਆਂ ਜੀ ਮਰਨ ਦੀ ਕੀਤੀ ਹੈ, ਨਾ ਕਿ ਦੁਨੀਆਂ ਦੇ ਕਿਸੇ ਨਾੜੂਏ ਜਾਂ ਉਹਦੀ ਗੱਲ ਵੀ ਮੇਰੀ ਧੌਣ ਲਾ ਦਿਓ, ਮੇਰੇ ਗਲੇ ਨੂੰ ਕੱਟ ਦਿਓ, ਮੇਰਾ ਨਾਤਾ ਬੁਰਾਈ ਦੇ ਨਾਲੋਂ ਟੁੱਟ ਜਾਵੇ, ਮੇਰੇ ਕੰਠ ਵਿੱਚੋਂ ਉਹ ਜਿਹੜੀ ਆਵਾਜ਼ ਬੁਰਾਈਆਂ ਦੀ ਨਿਕਲ ਰਹੀ ਹੈ ਨਾ ਉਹਦੇ ਨਾਲੋਂ ਮੇਰਾ ਨਾਤਾ ਟੁੱਟ ਜਾਵੇ। ਤੋ ਸ਼ੇਖ ਫਰੀਦ ਸਾਹਿਬ ਇੱਥੇ ਇਹ ਜ਼ਿਕਰ ਕਰ ਰਹੇ ਨੇ। ਤੋ ਸਮੇਂ ਦੀ ਸਮਾਪਤੀ ਹੈ, ਸਕੱਤਰ ਸਾਹਿਬ ਨੇ ਇੱਕ ਦੋ ਜ਼ਰੂਰੀ ਬੇਨਤੀਆਂ ਆਪ ਸੰਗਤ ਨੂੰ ਕਰਨੀਆਂ ਨੇ। ਤੋ ਆਪ ਸੰਗਤ ਨੇ ਬੜੇ ਗੌਰ ਦੇ ਨਾਲ ਸੁਣਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਦੇ ਦਰਬਾਰ ਦੀਆਂ ਹਾਜ਼ੀਆਂ ਭਰੇ, ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਦਾ, ਜੋ ਗੁਰਬਾਣੀ ਵਿਚਾਰ ਕਥਾ ਦੇ ਰੂਪ ਵਿੱਚ ਆਪ ਜੀ ਨਾਲ ਸਾਂਝ ਪਾ ਰਹੇ ਸਨ। ਗੁਰਬਾਣੀ ਸਾਨੂੰ ਕੀ ਜ਼ਿੰਦਗੀ ਦੇ ਵਿੱਚ ਸਮਝਾਉਂਦੀ ਹੈ, ਕੀ ਸਿਹਤ ਦਿੰਦੀ ਹੈ। ਬੜੇ ਇਸ ਨੌਜਵਾਨ 'ਤੇ ਮਹਾਰਾਜ ਦੀ ਕਿਰਪਾ ਹੈ, ਬੜੇ ਸੱਜੇ ਢੰਗ ਦੇ ਨਾਲ ਜੋ ਹੈ ਉਹ ਸਾਨੂੰ ਸਮਝਾਉਣ ਦਾ ਯਤਨ ਕਰਦੇ ਹਨ। ਜਿਸ ਤਰ੍ਹਾਂ ਅੱਜ ਕੱਲ੍ਹ ਭਾਈ ਲਖਵਿੰਦਰ ਸਿੰਘ ਜੀ ਦਾ ਜੋ ਕੀਰਤਨ ਹੈ ਉਹ ਨਹੀਂ ਹੋ ਸਕਿਆ, ਕਿਉਂਕਿ ਉਹ 'ਚ ਪਹਿਲੀ ਗੱਲ ਤਾਂ ਉਹਨਾਂ ਦੀ ਸਿਹਤ ਠੀਕ ਨਹੀਂ, ਉਹਨਾਂ ਦੇ ਕੰਨ ਦੇ ਵਿੱਚ ਕਾਫੀ ਇਨਫੈਕਸ਼ਨ ਹੋਇਆ ਹੋਇਆ, ਅਤੇ ਅੱਜ ਸਵੇਰੇ ਲੱਗਦਾ ਸੀ ਕਿ ਉਹ ਥੋੜ੍ਹੀ ਜਿਹੀ ਸਿਹਤ ਉਹਨਾਂ ਦੀ ਠੀਕ ਹੋ ਜਾਏਗੀ, ਅਤੇ ਉਹ ਕੀਰਤਨ ਅੱਜ

ਸ਼ਾਮ ਦੇ ਦੀਵਾਨਾਂ ਵਿੱਚ ਕਰਨਗੇ, ਪਰ ਉਹ ਥੋੜ੍ਹਾ ਜਿਹਾ ਟੈਨਸ਼ਨ ਵਿੱਚ ਵੀ ਹਨ। ਜੋ ਬਾਹਰ ਆਪਾਂ ਤੁਸੀਂ ਇੱਥੇ ਇਨਵਾਇਰਮੈਂਟ ਆਪਾਂ ਵੇਖ ਰਹੇ ਹਾਂ, ਕੋਈ ਵੀ ਸੱਜਣ ਸਿਆਣਾ ਕੀਰਤਨੀਆਂ ਜੋ ਹੈ ਉਹਦੇ ਜ਼ਰੂਰ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਨਹੀਂ, ਇਹ ਗੁਰੂ ਦਾ ਇਹ ਸਤਿਕਾਰ ਹੈ, ਗੁਰਦੁਆਰਿਆਂ ਸਾਹਿਬ ਗੁਰਦੁਆਰਾ ਸਾਹਿਬਾਂ ਦੇ ਅੱਗੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ। ਕਿੰਨੀ ਕੁ ਅਸੀਂ ਗੁਰਦੁਆਰਿਆਂ ਦੇ ਪ੍ਰਤੀ ਸ਼ਰਧਾ ਰੱਖਦੇ ਹਾਂ, ਕਿੰਨੀ ਕੁ ਅਸੀਂ ਆਪਣੇ ਗੁਰੂ ਪ੍ਰਤੀ ਸ਼ਰਧਾ ਰੱਖਦੇ ਹਾਂ, ਇਹ ਜੋ ਚੀਜ਼ਾਂ ਹਨ ਗੁਰਦੁਆਰਿਆਂ ਦੇ ਸਾਹਮਣੇ ਸ਼ੋਭਾ ਨਹੀਂ ਦਿੰਦੀਆਂ। ਜੇ ਕਿਸੇ ਨੂੰ ਕੋਈ ਹੈ ਸਾਡੇ ਨਾਲ ਆ ਕੇ ਸਿੱਧੀ ਗੱਲ ਕਰ ਸਕਦੇ ਹਨ, ਅਸੀਂ ਗੱਲਬਾਤ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ, ਅਸੀਂ ਹਰ ਚੀਜ਼ ਦਾ ਜਵਾਬ ਦੇਵਾਂਗੇ। ਤੋ ਅੱਜ ਵੀ ਜੋ ਹੈ ਭਾਈ ਲਖਵਿੰਦਰ ਸਿੰਘ ਜੀ ਇਹਨਾਂ ਇੱਕ ਦੋ ਕਾਰਨਾਂ ਕਰਕੇ ਜੋ ਹੈ ਸੰਗਤ ਦੇ ਵਿੱਚ ਹਾਜ਼ਰੀ ਨਹੀਂ ਭਰਨਗੇ। ਅਸੀਂ ਸੰਗਤ ਕੋਲੋਂ ਇਸ ਚੀਜ਼ ਦੀ ਖਿਮਾ ਵੀ ਦੀ ਜਾਚਨਾ ਵੀ ਕਰਦੇ ਹਾਂ, ਅਤੇ ਨਾਲ ਦੀ ਨਾਲ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੋ ਇਹ ਅੱਜ ਕੱਲ੍ਹ ਇਸ ਤਰ੍ਹਾਂ ਦਾ ਇਨਵਾਇਰਮੈਂਟ ਜੋ ਚੱਲ ਰਿਹਾ ਹੈ ਸਾਡੇ ਸਰੀਰ ਦੇ ਵਿੱਚ, ਉਹਦੇ ਬਾਰੇ ਤੁਸੀਂ ਜ਼ਰੂਰ ਸਾਵਧਾਨ ਰਹੋ। ਕਿਸੇ ਵੀ ਸੰਗਤ ਦੇ ਕਿਸੇ ਵੀ ਵੀਰ ਭੈਣ ਨੂੰ ਕੋਈ ਕਿਸੇ ਕਿਸਮ ਦਾ ਸ਼ੰਕਾ ਹੈ, ਸਾਡੇ ਕੋਲੋਂ ਜਦੋਂ ਮਰਜ਼ੀ ਬਾਹਰ ਆ ਕੇ ਤੁਸੀਂ ਆਪਣਾ ਜਵਾਬ ਪੁੱਛ ਸਕਦੇ ਹੋ, ਅਸੀਂ ਤੁਹਾਡੀ ਤਸੱਲੀ ਕਰਾਵਾਂਗੇ। ਅਸੀਂ ਅਸਲੀਅਤ 'ਤੇ ਤੁਹਾਡੀ 'ਤੇ ਜੋ ਹੈ ਉਹ ਅਸੀਂ ਉਹਦੇ ਤੋਂ ਚਾਨਣਾ ਉਹਦੇ 'ਤੇ ਪਾਵਾਂਗੇ। ਜੋ ਵੀ ਹੈ ਸਾਨੂੰ ਵੀ ਸਮਝ ਨਹੀਂ ਆ ਰਹੀ ਕਿ ਐਡੀ ਵੱਡੀ ਕਿਹੜੀ ਗੱਲ ਹੈ ਜਿਹੜੀ ਕਿ ਅਸੀਂ ਐਕਸਪਲੇਨ ਨਹੀਂ ਕਰ ਸਕਦੇ। ਸਾਨੂੰ ਪੁੱਛੋ, ਸਾਡੇ ਨਾਲ ਬੈਠੋ ਆ ਕੇ, ਅਤੇ ਇੱਕ ਵਾਰੀ ਫਿਰ ਭਾਈ ਸਾਹਿਬ ਦੇ ਕੀਰਤਨ ਨਾ ਹੋਣ ਦੀ ਜੋ ਹੈ ਖਿਮਾ ਦੇ ਜਾਚਕ ਹਾਂ। ਅਤੇ ਹੁਣ ਭਾਈ ਧਰਮਿੰਦਰ ਸਿੰਘ ਜੀ ਜੋ ਹੈ 9 ਵਜੇ ਤੱਕ 8:30 ਵਜੇ ਤੱਕ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾਉਣਗੇ। ਆਓ ਇਹਨਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਇੱਕ ਵਾਰੀ ਫਿਰ ਸੰਗਤ ਪਾਸੋਂ ਖਿਮਾ ਦੇ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੱਡ ਪਾਗੀ ਸਾ।

0: ਕੇਤੀ ਛੁੱਟੀ ਨਾਲ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ
1: ਜੀ ਕੀ ਫਤਿਹ। ਪੂੰਠਾ ਕਰ ਤੁਮ ਜੀਆ ਪਿੰਡ ਸਭ, ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ ਸੋ ਤੁਮਰੇ ਗਤ ਮਿਤ, ਨਾਨਕ ਦਾਸ ਤੁਮਰੇ ਗਤ ਮਿਤ ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਏ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰਕੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜੇ ਜਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨ ਆਉਣ ਦੇ ਆਵੇ ਤਾਏ, ਸਭ ਤਾਈ ਹੋਈ ਸਹਾਇ, ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਤਾਈ ਹੋਈ ਸਹਾਇ, ਦਸੋ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤੇ ਖਾਲਸਾ ਜੀ ਸਭ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਈ ਦੇ ਕੇ ਅੰਡਿਟ ਕੀਤਾ, ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਸਭ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਤ ਦਿੱਤੇ, ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿ ਅਸਹਾਰ ਦੇ ਸ਼ਹੀਦੋ ਸਿੱਕਿਦ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਿਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤੇ ਖਾਲਸਾ ਜੀ ਸਭ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤੇ ਖਾਲਸਾ ਜੀ ਸਭ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਤਿਕਾਰ ਸਿਰਫ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਜੀ ਸਭ ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਜੀ ਸਭ ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ, ਪਾਉਂਦੇ ਸਦਾ ਸਹਾਇ ਦਤਾਰ ਪਿਤਾ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਔੜ, ਨੇ ਆਸਰਿਆਂ ਦੇ ਆਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ, ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਜਵਾਨਾਂ ਵਿੱਚ ਆਪ ਦੇ ਅਰਜਸ ਹੋਏ ਨੇ, ਕੀਰਤਨ ਕਥਾ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਬਖਸ਼ ਲੈਣੀਆਂ, ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਪਿਟਾਵਾਂ, ਕੀਰਤਨ ਪਿਟਮਾਇਆ ਅਤੇ ਦਸਤਾਂ ਵਸਤਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਿਰ ਤੇ ਮਿਹਰ ਪਰਿਆਤ ਰੱਖਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ, ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮ ਦਾ ਅੰਮ੍ਰਿਤ ਵੇਲੇ ਜਾਗਣੇ, ਨੇਤਨੇਮ ਦੇ ਕਾਰਨ ਬਾਣੀ ਤੇ ਨੇਤਨੇਮ ਕਰਨ ਦੇ ਬਲ ਬਾਣੀ ਤੇ ਬਾਣੇ ਨਾਲ ਪਿਆਰ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਇਸ ਤਰ੍ਹਾਂ ਉਦੋਂ ਬਲ ਬਖਸ਼ਿਸ਼ ਕਰਦੇ ਰਹਿਣਾ, ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ, ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਮਿਹਰ ਕਰੋ ਪੰਥ ਵਿੱਚ ਏਕਤਾ ਇਤਫਾਕ ਤੇ ਪਿਆਰ ਦੀਆਂ ਦਾਤਾਂ ਬਖਸ਼ੋ, ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ੋ ਦਾਤਾ ਜੀ ਆਓ ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਔਰ ਦਰ ਪ੍ਰਵਾਨ ਕਰਨੀ ਹੋਈਆਂ ਪੁੱਲਾਂ ਬਖਸ਼ ਲੈਣੀਆਂ ਦੀਵਾਨ ਦੀ ਸਮਾਪਤੀ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਗੀ ਖੁਆਰ

ਵਾਹਿਗੁਰੂ ਸਾਹਿਬ ਜੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਾਦੇ ਨੇ ਕਿੰਨੀ ਕਿਰਪਾ ਕੀਤੀ। ਆਪਾਂ ਤੇ ਆਪਣੇ ਆਪ ਨੂੰ ਬਹੁਤ ਸੁੱਚਾ ਤੇ ਉੱਚਾ ਸਮਝਦੇ ਹਾਂ ਨਾ, ਸਮਝ ਰਹੇ ਹਾਂ ਨਾ, ਲੇਕਿਨ ਉਸ ਪਾਤਸ਼ਾਹ ਨੇ ਆਪਣੇ ਆਪ ਨੂੰ ਕੀ ਕਿਹਾ, ਜੇਤਾ ਸਮੁੰਦ ਸਾਗਰ ਨੀਰ ਦਾਤਾ, ਜਿਵੇਂ ਸਮੁੰਦਰ ਦਾ ਪਾਣੀ ਹੈ ਨਾ, ਜਲ ਹੈ ਭਰਿਆ ਵਾ, ਤੇ ਔਗਣ ਅਸੀਂ ਤੇ ਔਗਣ ਹਾਰ ਹਾਂ। ਦਇਆ ਕਰੋ ਕਿਸ਼ ਮੇਰੇ ਪਾਵੋ, ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੇ, ਸੁਖ ਹੋਵੇ ਦਿਨ ਰਾਤੀ ਸੁਕਹੋ ਟਲ ਗੁਰ ਸੇਵੀ ਐ, ਐਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਚੌਥਾ। ਹਮੇ ਅੰਧ ਲੈ ਅੰਧ ਬਿਖੇ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਿਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਹਮੇ ਅੰਧ ਲੈ ਅੰਧ ਬਿਖੇ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਿਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ ਰਹਾਉ। ਹਰ ਕਹਿ ਸੰਤ ਸੁਣੋ ਜਨ ਭਾਈ, ਗੁਰ ਸੇਵੇ ਉਬੇਗ ਬਿਗਾਲੀ, ਸਤਿਗੁਰ ਸੇਵ ਖਰਚ ਹਰ ਬਾਂਧੋ, ਮਤ ਜਾਣੋ ਆਜ ਕੇ ਕਾਲੀ। ਹਰ ਕਹਿ ਸੰਤ ਜਪੋ ਹਰ ਜਪਣਾ, ਹਰ ਸੰਤ ਚਲੇ ਹਰ ਨਾਲੀ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਹਰ ਹਰ ਜਪਨ ਜਬ ਲੋਚ ਲੁਚਾਨੀ, ਹਰ ਕਿਰਪਾ ਕਰਬਨ ਵਾਲੀ, ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗਰਾਲੀ। ਹਰ ਹਰ ਜਪਨ ਜਬ ਲੋਚ ਲੁਚਾਨੀ, ਹਰ ਕਿਰਪਾ ਕਰ ਬਨ ਵਾਲੀ, ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗਰਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਬਹਿਰੇ 5 ਮਿੰਟ ਦਿਓ। ਅੱਜ ਸਭ ਤੋਂ ਪਹਿਲਾਂ ਖਿਮਾ ਦਾ ਜਾਚਕਾਂ, ਗੁਰੂ ਦੀ ਗੋਦ ਵਿੱਚ ਬੈਠਾ, ਤੁਸੀਂ ਬਿਠਾਇਆ, ਪਰ ਜੋ ਤੁਸੀਂ ਸੰਗਤਾਂ ਬੜੀ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਜਿਹੜੇ ਸੂਰਮੇ ਨੇ, ਮਾਲਕ ਤੇ ਵੈਸੇ ਉਹਨਾਂ ਦੇ ਨੇਤਰ ਨਹੀਂ ਉਹਨਾਂ ਨੂੰ ਦਿੱਤੇ, ਨਾ ਉਹਨਾਂ ਸੰਸਾਰ ਵੇਖਿਆ ਹੀ ਆ, ਪਰ ਕਿਵੇਂ ਕਰਨਾ ਉਹਨਾਂ ਦੇ ਮਨ 'ਤੇ ਕੀ ਭਾਈ ਅਸਰ ਹੋਇਆ ਹੋ, ਜਿਨ੍ਹਾਂ ਨੂੰ ਅੱਜ ਇਸ ਦਰਬਾਰ ਵਿੱਚ ਕੀਰਤਨ ਕਰਨ ਦਾ ਸਮਾਂ ਨਹੀਂ ਮਿਲਿਆ, ਅਤੇ ਉਹਨਾਂ ਸੰਗਤਾਂ ਨੂੰ ਜਿਹੜੀਆਂ ਸੰਗਤਾਂ ਮਨ ਬਣਾ ਕੇ ਆਏ ਹਾਂ, ਉਹਨਾਂ ਨੂੰ ਕਿੰਨੀ ਠੇਸ ਪਹੁੰਚੀ ਹੋਊਗੀ, ਕੀ ਆਪਾਂ ਠੀਕ ਕਰ ਰਹੇ ਹਾਂ। ਮੈਂ ਬੇਨਤੀ ਕਰਾਂ, ਜੇ ਪ੍ਰਚਾਰਕ ਸ਼੍ਰੇਣੀ 'ਤੇ ਵੀ ਬੰਧਕ ਲੱਗ ਗਿਆ ਨਾ, ਫਿਰ ਪੰਥ ਦੀ ਹਾਲਤ ਨਹੀਂ ਚੰਗੀ ਆਉਣੀ। ਮੈਂ ਪ੍ਰਬੰਧਕ ਵੀਰਾਂ ਨੂੰ ਵੀ ਬੇਨਤੀ ਕਰਦਾ, ਜਿਹੜੇ ਇਹ ਸਤਿਕਾਰ ਕਮੇਟੀ ਜਿਹੜੇ ਲੋਕ ਬੈਠੇ ਨੇ ਨਾ, ਇਹਨਾਂ ਨੂੰ ਵੀ ਮੇਰੀ ਬੇਨਤੀ ਹੈ, ਭਾਈ ਅੱਤ ਤੇ ਖੁਦਾ ਦਾ ਵੈਰ ਹੁੰਦਾ, ਕਿੰਨਾ ਕੁ ਚਿਰ ਰੱਤ ਹੋ ਜਾਊਗੀ, ਇੱਕ ਦਿਨ ਖੁਦਾ ਆਏਗਾ, ਇਹਨਾਂ ਚੀਜ਼ਾਂ ਨੂੰ ਦੂਰ ਕਰੂਗਾ। ਤੁਸੀਂ ਕਿਸੇ ਦਾ ਭੈ ਤਾਂ ਮੰਨੋ, ਕਿਸੇ ਦਾ ਡਰ ਤਾਂ ਮੰਨੋ, ਜਿਸ ਪਿਤਾ ਦੀ ਤੁਸੀਂ ਬੇਦਦਮੀ ਕਰ ਰਹੇ ਜੇ ਗੁਰੂ ਗ੍ਰੰਥ ਸਾਹਿਬ ਮੰਨਦੇ ਜੇ ਨਾ, ਕਿ ਸਾਡਾ ਪਿਤਾ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ, ਕਿ ਇਹਨਾਂ ਦਾ ਨਹੀਂ ਵੀ ਮੇਰੇ ਸਿੱਖ ਜਿਨ੍ਹਾਂ ਨੂੰ ਬਾਦਸ਼ਾਹ ਨੇ ਕਿਹਾ ਸੀ ਇਨ ਕੇ ਸਿੱਖ ਨੂੰ ਕੇ ਸੀਸ ਵਾ

ਵਾਰ ਦੀ, ਪੁੱਤਰ ਕੇ ਸੀਸ ਵਾਰ ਵਾਰ ਦੀ, ਸੁੱਤ ਚਾਰ ਤੁਹਾਡੇ ਤੇ ਚਾਰ ਸਿਰ ਮਾੜੇ ਸੀ ਉਹਨੇ। ਅੱਜ ਗੁਰਮੁਖ ਪਿਆਰਿਓ ਵੰਡੀਆਂ ਪਾ ਕੇ ਬਹਿ ਗਏ ਤੁਸੀਂ, ਅੱਜ ਗੁਰੂ ਦੇ ਘਰਾਂ ਦੇ ਗੁਰਦੁਆਰਿਆਂ ਦੇ ਤੁਸੀਂ ਵਿਰੋਧੀ ਬਣ ਗਏ, ਗੁਰੂ ਅਰਦਿਆਂ ਦੇ ਮੱਥਿਆਂ ਦੇ ਆਣ ਕੇ, ਗੁਰੂ ਦੇ ਸਾਹਮਣੇ ਆਣ ਕੇ ਤੁਸੀਂ ਇਹ ਕੰਮ ਕਰਨ ਲੱਗ ਪਏ। ਹੱਦ ਹੋ ਗਈ, ਕਰ ਲਓ, ਕਿੰਨਾ ਕੁ ਚਿਰ ਕਰੋਗੇ? ਸੰਗਤਾਂ ਸੁਚੇਤ ਹੋਣ, ਮੈਂ ਬੇਨਤੀ ਕਰਾਂ ਸਾਧ ਸੰਗਤ ਜੀ, ਜੇ ਤੁਹਾਡੇ ਪ੍ਰਚਾਰਕ ਸ਼੍ਰੇਣੀ ਨੂੰ ਗੁਰਦੁਆਰਿਆਂ 'ਚ ਇਸ ਤਰ੍ਹਾਂ ਰੋਕਿਆ ਗਿਆ ਨਾ, ਤਾਂ ਖਿਮਾ ਕਰਨਾ, ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ ਤੁਸੀਂ ਆਪ ਸਮਝਣ ਦਾ ਯਤਨ ਕਰਨਾ। ਮੈਂ ਐਜ਼ ਏ ਗ੍ਰੰਥੀ, ਐਜ਼ ਏ ਵਜ਼ੀਰ, ਸੋ ਮੈਨੂੰ 36 ਸਾਲ ਤੋਂ ਤੁਹਾਡੀ ਸੇਵਾ ਕਰ ਰਿਹਾ, ਔਰ ਮੈਂ ਉਹ ਵੀ ਦਿਹਾੜੇ ਵੇਖੇ ਨੇ ਜਦੋਂ ਗੁਰਮਤ ਦੇ ਨਾਲ ਅਸੀਂ ਅੜ ਕੇ ਟੇਕੇ ਖਲੋਤੇ ਹਾਂ, ਪਰ ਅੱਜ ਕਿਹੜੇ ਪਾਸੇ ਨੂੰ ਅਸੀਂ ਜਾ ਰਹੇ ਹਾਂ? ਮੇਰੀ ਬੇਨਤੀ ਹੈ ਸਾਰਿਆਂ ਨੂੰ ਨਿਮਰਤਾ ਸਹਿਤ, ਸਾਧ ਸੰਗਤ ਜੀ, ਜਿੰਨਾ ਚਿਰ ਤੁਸੀਂ ਸੁਚੇਤ ਨਾ ਹੋਏ, ਜਿੰਨਾ ਚਿਰ ਤੁਸੀਂ ਨੌਜਵਾਨ ਪੀੜ੍ਹੀ ਤਕੜੀ ਨਾ ਹੋਈ, ਇਹ ਸਾਨੂੰ ਇਸ ਤਰ੍ਹਾਂ ਠੋਕਰਾਂ ਲੱਗਦੀਆਂ ਰਹਿਣਗੀਆਂ। ਗੁਰਮਤ ਦਾ ਪ੍ਰਚਾਰ, ਗੁਰਮਤ ਦੇ ਬਾਰੇ ਸਿਧਾਂਤ ਪੜ੍ਹੋ, ਕੋਡ ਆਫ ਕੰਡਕਟ ਪੜ੍ਹੋ, ਜਸਟ ਟ੍ਰਾਈ ਟੂ ਰੀਡ ਦਾ ਕੋਡ ਆਫ ਕੰਡਕਟ ਹਰ ਇੱਕ ਫਰੋਮ ਫਸਟ ਪੇਜ ਟੂ ਐਂਡ, ਕੀ ਸਾਡੀ ਗੁਰਮਤ, ਕੀ ਸਾਨੂੰ ਸਿਧਾਂਤ ਕਹਿੰਦੇ ਨੇ। ਤੁਸੀਂ ਗੁਰਦੁਆਰੇ ਦੇ ਵਿੱਚ ਸਾਡੇ ਨਾਲ ਸਾਥ ਦਿੰਦੇ ਜੇ, ਕਿੰਨਾ ਕੁ ਇੱਥੇ ਗੁਰਮੁਖ ਪਿਆਰੋ ਗੁਰੂ ਦੀ ਬੇਦਬੀ ਅਸੀਂ ਕਰਦੇ ਹਾਂ? ਕੀ ਅਸੀਂ ਗੁਰਮਤ ਦਾ ਪ੍ਰਚਾਰ ਇੱਥੇ ਨਹੀਂ ਕਰਦੇ? ਕੀ ਅਸੀਂ ਗੁਰਮਤ ਦੇ ਸਿਧਾਂਤਾਂ ਦੀ ਗੱਲ ਤੁਹਾਡੇ ਨਾਲ ਨਹੀਂ ਕਰਦੇ? ਕੀ ਇੱਥੇ ਪ੍ਰਚਾਰ ਨਹੀਂ ਹੁੰਦਾ? ਅੱਜ ਇਸ ਗੁਰਦੁਆਰੇ ਨੂੰ ਕਹਿ ਰਹੇ ਗੁਰਦੁਆਰਾ ਹੀ ਨਹੀਂ, ਕਹਿੰਦੇ ਇਹ ਜਿਹੜੇ ਸਰੂਪ ਨੇ ਗੁਰਦੁਆਰਿਆਂ 'ਚ ਭੇਜੋ, ਗੁਰਦੁਆਰੇ ਦੂਜੇ ਗੁਰਦੁਆਰੇ, ਭਾਈ ਇਹ ਗੁਰਦੁਆਰਾ ਨਹੀਂ। ਭਾਈ ਮੇਰੀ ਬੇਨਤੀ ਤੁਹਾਨੂੰ ਸਾਧ ਸੰਗਤ ਜੀ, ਇਹਨਾਂ ਤੋਂ ਦੂਰ ਰਹੋ, ਸੁਚੇਤ ਰਹੋ। ਇੱਕ ਸੋਸ਼ਲ ਮੀਡੀਆ ਤੋਂ ਬਹੁਤ ਕੁਛ ਕਰ ਰਿਹਾ, ਮਾਰੇ ਕਿਰਪਾ ਕਰੇ, ਤੁਹਾਡਾ ਧੰਨਵਾਦ। ਮੈਂ ਕਹਿਣਾ ਤਾਂ ਕੁਛ ਨਹੀਂ ਚਾਹੁੰਦਾ, ਪਰ ਮੇਰੀ ਆਤਮਾ ਜਿਹੜੀ ਹੈ ਮੇਰੇ ਦੀ ਬਹੁਤ ਕੁਛ ਸੋਚ ਰਹੀ ਹੈ। ਭਾਈ ਸਾਰੀ ਜ਼ਿੰਦਗੀ ਤੁਸੀਂ ਬਜ਼ੁਰਗਾਂ ਨੇ ਸਾਡਿਆਂ ਦੇ ਗੋਡੇ ਰਹਿ ਗਏ, ਬਜ਼ੁਰਗ ਵਿਚਾਰੇ ਬੁੜੇ ਹੋ ਗਏ, ਆ ਤੁਹਾਨੂੰ ਸਥਾਨ ਦਿੰਦਿਆਂ ਦਿੰਦਿਆਂ ਅੱਜ ਤੁਸੀਂ ਪਤਾ ਨਹੀਂ ਕਿੱਥੋਂ ਆਣ ਕੇ ਇਹਨਾਂ ਸਥਾਨਾਂ ਦੇ ਮਾਲਕ ਬਣ ਲੱਗ ਪਏ ਜੇ। ਅਸੀਂ ਕੀ ਗੁਰਮਤ ਦੇ ਕੋਈ ਗੱਲ ਨਹੀਂ ਕੀਤੀ, ਇਹਨਾਂ 'ਚ ਬੈਠੇ ਹਾਂ। ਹੁਣ ਇਹਨਾਂ ਨੂੰ ਧੋਣਾ ਚਾਹੁੰਦੇ ਜੇ ਕਿ ਇਹਨਾਂ ਨੂੰ ਬਣਾਉਣਾ ਚਾਹੁੰਦੇ ਜੇ? ਇਹ ਨੌਜਵਾਨ ਪੀੜ੍ਹੀ ਨੂੰ ਅਸੀਂ ਕਿਵੇਂ ਆਪਣੇ ਨਾਲ ਜੋੜਾਂਗੇ ਜਦੋਂ ਇਹੋ ਜਿਹੀਆਂ ਗੱਲਾਂ ਹੋਣਗੀਆਂ? ਉਹ ਰੋਜ਼ ਦੇਖਦੇ ਨੇ ਕੀ ਹੋ ਰਿਹਾ। ਸਾਨੂੰ ਇਹ ਤਾਂ ਨਹੀਂ, ਸਾਨੂੰ ਤਾਂ ਪਾਤਸ਼ਾਹ ਨੇ ਕਿ ਅੱਜ ਹੁਕਮਨਾਮਾ ਅਰਦਾਸ ਹੋਈ ਹੈ, ਪਵਿੱਤਰ ਹੁਕਮਨਾਮੇ ਸਤਿਗੁਰ ਨੇ ਕੀ ਕਿਹਾ? ਗੁਰਸਿੱਖ ਮੀਤ ਚਰੋ ਗੁਰਚਾਲੀ, ਗੁਰੂ ਦੇ ਪਿਆਰੇ ਗੁਰੂ ਦੇ ਮਾਰਗ 'ਤੇ ਚੱਲ। ਤਾਂ ਗੁਰੂ ਕੀ ਕਹਿੰਦਾ? ਗੁਰਦੇਵ ਕਹਿੰਦਾ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ। ਉਹ ਤਾਂ ਇਹ ਕਹਿੰਦਾ, ਉਹ ਤਾਂ ਕਹਿੰਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਉਹ ਤਾਂ ਇਹ ਕਹਿ ਰਿਹਾ, ਨਾਨਕ ਨੀਚ ਕਹੇ ਵਿਚਾਰ। ਆਪਾਂ ਕਿੱਥੇ ਜਾ ਰਹੇ? ਸੋ ਮੇਰੀ ਬੇਨਤੀ ਗੁਰਮੁਖ ਪਿਆਰੋ, ਜੋ ਗੁਰ ਕਹੇ ਸੋਈ, ਪਰ ਗੁਰੂ ਕੋ ਕਹਿੰਦਾ ਨਾ ਉਹਨੂੰ ਮੰਨ ਲਓ। ਗੁਰੂ ਤਾਂ ਕਦੇ ਕਿਸੇ ਨੂੰ ਮਾੜਾ ਨਹੀਂ ਕਿਹਾ, ਪਰ ਅਸੀਂ ਖਿਮਾ ਕਰਨਾ, ਜਿੰਨੀ ਅੱਜ ਅਸੀਂ ਨਿੰਦਿਆ ਕਰ ਰਹੇ ਹਾਂ ਇਹ ਚੰਗੀ ਹੈ? ਆਪਣੀ ਬੋਲੀ ਹੋਣਾ ਸਤਿਕਾਰ ਕਮੇਟੀ ਹੋਵੇ, ਤੇ ਬੋਲ ਮਿੱਠੇੜੇ ਸਾਡੇ ਹੋਣ ਹੀ ਨਾ, ਫਿਰ ਸਤਿਕਾਰ ਕਰਦਾ। ਜੋ ਵਾਪਰਿਆ ਉਹ ਅਸਲੀਅਤ ਤੁਹਾਡੇ ਸਾਹਮਣੇ ਆ ਜਾਣੀ ਆ ਕਿ ਇਹ ਸਾਰਾ ਕੁਛ ਘਾੜਤ ਕੜੀ ਹੋਈ ਇੱਕ ਸਾਜਿਸ਼ ਸੀ, ਜੇ ਸਾਜਕ ਦੇ ਸਦਕਾ ਸਾਨੂੰ ਇਹੋ ਜਿਹਾ ਕੰਮ ਕੀਤਾ ਗਿਆ। ਮਹਾਰਾਜ ਦੇ ਸਰੂਪ ਜਦੋਂ ਅਸੀਂ ਦੇਣ ਲੱਗੇ ਹਾਂ, ਅਸੀਂ ਤਾਂ ਉਹਨਾਂ ਦੇ ਸਰੂਪਾਂ ਵੱਲ ਵੇਖਿਆ, ਉਹਨਾਂ ਦੇ ਪਹਿਰਾਵੇ ਵੱਲ ਵੇਖਿਆ, ਉਹਨਾਂ ਦੇ ਗੁਰਮਤ ਦੇ ਸਿਧਾਂਤਾਂ ਵੱਲ ਵੇਖਿਆ ਕਿ ਗੁਰੂ ਦੇ ਸਿੱਖ ਨੇ, ਗੁਰੂ ਦੇ ਪਿਆਰੇ ਨੇ, ਗੁਰੂ ਦੇ ਬਖਸ਼ਿਸ਼ ਵਾਲੇ ਨੇ, ਅਤੇ ਜੇ ਲੈਣ ਆਏ ਨੇ ਤਾਂ ਚੰਗੇ ਤਰੀਕੇ ਨਾਲ ਹੀ ਆਏ ਹੋਣਗੇ। ਜਦੋਂ ਉਹਨਾਂ ਨੂੰ ਪੁੱਛਿਆ, ਕਹਿੰਦੇ ਜੀ ਸਾਡਾ ਤਿਆਰ ਆ ਜੀ, ਸਾਰਾ ਕੁਛ ਵਿਸ਼ਾ, ਸਾਰਾ ਕੁਛ ਤਿਆਰ। ਜਦੋਂ ਮਹਾਰਾਜ ਦੇ ਸਰੂਪ ਲੈ ਕੇ ਅਸੀਂ ਉਸ ਵੈਨ ਦੇ ਕੋਲ ਗਏ ਹਾਂ, ਅਤੇ ਵੈਣ ਜਿਹੜੀ ਸੀ ਉਹ ਗੁਰੂ ਮਹਾਰਾਜ ਦੇ ਸਰੂਪਾਂ ਦੇ ਲਿਜਾਣ ਵਾਤਾਬਕ ਨਹੀਂ ਸੀ ਗੁਰਮਤ ਅਨੁਸਾਰ, ਅਸੀਂ ਸਰੂਪ ਵਾਪਸ ਲੈਣ ਦੇ, ਔਰ ਉਹਨਾਂ ਦਾ ਹੀ ਇਹਨਾਂ ਨੇ ਗੁਰਮੁਖ ਪਿਆਰਿਓ ਬਾਲਾ ਬਣਾ ਦਿੱਤਾ। ਜਾਂ ਤਾਂ ਗਏ ਹੋਣ, ਅਸੀਂ ਮੰਨੀਏ, ਸਰੂਪ ਜਦੋਂ ਇੱਥੇ ਲੈ ਕੇ ਗਏ ਹਾਂ, ਸਾਡੇ ਪ੍ਰਬੰਧਕ ਨਾਲ ਨੇ, ਸਾਡੇ ਪ੍ਰਧਾਨ ਨਾਲ ਨੇ, ਸਾਡੇ ਸਕੱਤਰ ਨਾਲ ਨੇ, ਸਾਡੇ ਗੁਰੂ ਦੇ ਪਿਆਰੇ ਨਾਲ ਨੇ, ਅਸੀਂ ਮਹਾਰਾਜ ਦੇ ਸੀਸ 'ਤੇ ਲੈ ਕੇ ਗਏ ਹਾਂ। ਜਦੋਂ ਅਸੀਂ ਵੇਖਿਆ ਵੀ ਇਸ ਵੈਨ ਦੇ ਵਿੱਚ ਜਿਹੜਾ ਗੱਦਾ ਵਾ ਉਹ ਗੁਰਮੁਖ ਪਿਆਰਿਓ ਨਾਲ ਪਿੱਛੇ ਲਾਇਆ ਹੋਇਆ, ਅਤੇ ਉਹਦਾ ਕੁਛ ਸੋਹਣਾ ਇੰਤਜ਼ਾਮ ਨਹੀਂ, ਮੈਨੂੰ ਇੱਕ ਦੱਸੋ, ਜਿੰਨੇ ਵੀ ਤੁਸੀਂ ਬੈਠੇ ਜੇ, ਅਗਰ ਅਸੀਂ ਤੁਹਾਨੂੰ ਕਹੀਏ ਵੀ ਤੁਹਾਡੇ ਘਰ ਮਹਾਰਾਜ ਦੇ ਸਰੂਪ ਜਾਣੇ ਆ, ਤੁਸੀਂ ਪਹਿਲਾਂ ਗੱਡੀ ਧੋਂਦੇ ਜੇ, ਉਹਨੂੰ ਸਾਫ਼ ਕਰਦੇ ਜੇ, ਕੋਈ ਮਾੜੀ ਚੀਜ਼ ਵਿੱਚ ਰੱਖਦੇ ਨਹੀਂ? ਇਹ ਗੁਰਮੁਖ ਪਿਆਰੇ ਜਿਨ੍ਹਾਂ 'ਤੇ ਅਸੀਂ ਵਿਸ਼ਵਾਸ ਕੀਤਾ, ਜਿਨ੍ਹਾਂ 'ਤੇ ਅਸੀਂ ਯਕੀਨ ਕੀਤਾ ਕਿ ਗੁਰੂ ਦੇ ਸਿੰਘ ਨੇ, ਅਤੇ ਖਿਮਾ ਕਰਨਾ, ਇਹਨਾਂ ਦੀ ਗੱਡੀ ਵਿੱਚ ਜੁੱਤੀਆਂ ਕਿੱਥੋਂ ਆ ਗਈਆਂ? ਇਹਨਾਂ ਦੇ ਜੁੱਤੀ ਵਿੱਚ ਪੈਕਟ ਕਿੱਥੋਂ ਆ ਗਏ ਖਾਣ ਪੀਣ ਵਾਲੇ? ਇਹਨਾਂ ਦੀ ਗੱਡੀ ਦੇ ਵਿੱਚ ਬੋਟਲ ਦੇ ਕ੍ਰੇਡ ਕਿੱਥੋਂ ਆ ਗਏ? ਮਤਲਬ ਇਹ ਘਾੜਤ ਘੜੀ ਸਾਜਿਸ਼ ਆਲਰੇਡੀ ਤੁਹਾਡੇ ਸਾਹਮਣੇ ਆਈ ਹੈ।
कि इस तरीक ना बना के उदो क्यों इन्होंने उदर 20 तरीक किया असी बथेरी क्या भी नहीं भाई सवा नहीं हटको पर क्यों भी कट होया कट दे विच इन्हां दा करो। अच्छा फिर दूसरी गल जे सत्कार प्रबंधक लोगों को पता सी भी वैना यह आईया जे उन्हें वेख्या तो सब तो पहला तो सत्कार कमेटी का फर्ज बनता भी तुहाड़ी वैन च पूरा इंतजाम नहीं तुसी नहीं लै सकते सरूप का वो प्रबंधक आण के कहिंदे प्रबंधक नूं भी तुसी सरूप इन्हां नूं नहीं देने वो तो कोल खलोते वेख रहे ने वो तो मूवियां बना रहे ने भी लिया तो असी इन्हां दीआं मूवियां करिए क्योंकि सत्कार कमेटी कोल खलोती है वह वेख रही है क्यों नहीं रोकती उन्हां नूं जो को प्राइम मिनिस्टर ज कोई मिनिस्टर कित जाता तो जेडे पुलिस वाले की ड्यूटी लगी आज गड्डी ओहोजे बंदे अंदर आन देंगे दे पर यह सत्कार कमेटी कहोजी हुई जिन्हें वैन को खुद वेख्या तो वो इंतजाम नहीं तो इन्होंने प्रबंधकों ने आन करके आ भी तुम सरूप दो तो जो अं सरूप लै गए हाँ तो फिर उन्होंने एक गल कर दी अं सरूप वापस भी लै हाँ जहाँ तो गए हो फिर असं कही गुरु कृपा करे सच कुछ होर है असलीयत कुछ होर है प्रचार कुछ होर किया जा रहा ये तो सुचेत रहो सारे बेनती है तुहाडा धन्नवाद गुरु कृपा करे चढ़दियां कला बगन सुख आसन नहीं होना पाठ करना सिंघां ने और देखो तुसीं सिंह सभा दे नाल जुड़े जे और सिंह सभा दे विच ज्यों दास तकरीबन 36 साल तो असीं अकाल तख्त दे नाल जुड़े जे प्रचारक श्रेणी ते इस तरह दीआं पाबंदियां लगन लग पईआं ना ते तुसीं समझो ना भी पंथ चढ़दी कला च जाओ पंथ हमेशा फिर गुरमु प्यारे ये बारे प्रचार श्रेणी में भी सोचना पेगा कि असी कोई गुलाम थोड़ा भी कि जाके असी प्रचार नहीं कर सकते किसी गुरुद्वार असी नहीं जा सकते यदा मतलब गुरुद्वारे गुरु के नहीं गुरुद्वारे प्रबंधकों के प्रबंधकों के गुरुद्वारे नहीं होने चाहिए गुरुद्वारा गुरु का यह प्रचार जिथे मर्जी आके प्रचार करे यदि कोई रुकावट नहीं होनी चाहिए ये संगतों को गल उठानी चाहिए है पुलों चुकों की खेमा वाहिगुरु जी का खालसा वाहिगुरु जी की फतेह।

ਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਮਨ ਪ੍ਰਤੀਤ ਨਾ ਆਈਆ, ਸਹਿਜ ਨਾ ਲੱਗੋ ਭਾਉ।

ਕਹੋ ਨਾਨਕ ਜਿੰਤ ਚੇ ਵਿਕਾਰ ਕੌੜੀ ਮਨ ਲਾ ਪੰਜਵਾਂ ਜੀਵਤ ਛਾਟ ਜਾਹ ਦੇਵਨ ਮੋਇਆ ਉਨਤੇ ਕੋ ਵਰਸਾਨੇ ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ ਕਾਹੂ ਕਾਜ ਨ ਆਵਤ ਵਿਖਿਆ ਰਹਾਉ ਬਿਖਟ ਗੌਰੀ ਜਿਨ ਜਿਨ ਖਾਈ ਤਾਕੀ ਤ੍ਰਿਸ਼ਨਾ ਕਬੂ ਨ ਜਾਈ ਧਾਰਨ ਦੁਖ ਦੁਤਰ ਸੰਸਾਰ ਰਾਮ ਨਾਮ ਬਿਨ ਕੈਸੀ ਉਤਰ ਸਪਾਰ।

ਗਰੀਬਾਂ ਉੱਪਰ ਜੇ ਖਿੰਚੇ ਦਾੜੀ, ਪਾਰ ਬ੍ਰਹਮ ਸਾਇਗਨ ਮੈਂ ਸਾੜੀ, ਪੂਰਾ ਨਾਉ ਕਰੇ ਕਰਤਾਰ, ਆਪਣੇ ਦਾਸ ਕੋ ਰੱਖਣਹਾਰ ਰਹਾਉ। ਆਦ ਜੁਗਾਦ ਪ੍ਰਗਟ ਪ੍ਰਤਾਪ, ਨਿੰਦਕ ਮੂਆ ਉਪਜ ਵੱਡ ਤਾਪ, ਤਿਨ ਮਾਰਿਆ ਜੇ ਰਖੈ ਨਾ ਕੋਏ, ਆਗੇ ਪਾਛੈ ਮੰਦੀ ਸੋਏ। ਆਪਣੇ ਦਾਸ ਰੱਖੈ ਕੰਠ ਲਾਏ, ਸ਼ਰਨ ਨਾਨਕ ਹਰ ਨਾਮ ਤੇ ਆਏ। ਗੌੜੀ ਮਹਲਾ ਪੰਜਵਾਂ। ਮੇਜ਼ਰ ਝੂਠਾ ਕੀਤੋ ਨੇ ਆਪ, ਪਾਪੀ ਕੋ ਲਾਗਾ ਸੰਤਾਪ। ਜਿਸਹਿ ਸਹਾਈ ਗੋਬਿੰਦ ਮੇਰਾ, ਤਿਸ ਕੋ ਜਮ ਨਹੀਂ ਆਵੇ ਨੇਰਾ ਰਹਾਉ। ਸਾਚੀ ਦਰਗਾਹ ਬੋਲੇ ਕੂੜ, ਸਿਰ ਹਾਥ ਪਛੋੜੇ ਅੰਧਾ ਮੂੜ। ਰੋਗ ਵਿਆਪੇ ਕਰਦੇ ਪਾਪ, ਅਦਲੀ ਹੋਏ ਬੈਠਾ ਪ੍ਰਭ ਆਪ। ਆਪਣ ਕਮਾਏ ਆਪੇ ਬਾਂਧੇ, ਦਰਬ ਗਿਆ ਸਬਜੀ ਕੈ ਸਾਥੇ। ਨਾਨਕ ਸ਼ਰਨ ਪਰੇ ਦਰਬਾਰ, ਰਾਖੀ ਪੈਜ ਮੇਰੇ ਕਰਤਾਰ। ਗੌੜੀ ਮਹਲਾ ਪੰਜਵਾਂ। ਜਨ ਕੀ ਧੂਰ ਮਨ ਮੀਠ ਖਟਾਨੀ, ਪੂਰਬ ਕਰਮ ਲਿਖਿਆ ਧੁਰ ਪ੍ਰਾਨੀ ਰਹਾਉ। ਆਹੰ ਬੁੱਧ ਮਨਪੂਰ ਥਿੰਧਾਈ, ਸਾਧ ਧੂਰ ਕਰ ਸ਼ੁੱਧ ਮਜਾਈ। ਅਨਕ ਜਲਾ ਜੇ ਤੋ ਵੈ ਦੇਹੀ, ਮਹਿਲ ਨਾ ਉਤਰੇ ਸ਼ੁੱਧ ਨਾ ਤੇਹੀ। ਅਨਕ ਜਲਾ ਜੇ ਤੋ ਵੈ ਦੇਹੀ, ਮਹਿਲ ਨਾ ਉਤਰੈ ਸ਼ੁੱਧ ਨਾ ਤੇਹੀ। ਸਤਿਗੁਰ ਭੇਟੇ ਉਸ ਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਪਉ ਕਾਲ। ਮੁਕਤ ਭੁਗਤ ਜੁਗਤ ਹਰ ਨਾਉ, ਪ੍ਰੇਮ ਭਗਤ ਨਾਨਕ ਗੁਣ ਗਾਉ। ਗੌੜੀ ਮਹਲਾ ਪੰਜਵਾਂ। ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪ੍ਰਕਾਸ਼। ਹਰ ਕਾ ਸਿਮਰਨ ਸੁਨ ਮਨ ਕਾਨੀ, ਸੁਖ ਪਾਵੇ ਹਰ ਦੁਆਰ ਪ੍ਰਾਨੀ ਰਹਾਉ। ਆਠ ਪਹਿਰ ਧਿਆਈਏ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ। ਗੌੜੀ ਮਹਲਾ ਪੰਜਵਾਂ। ਸ਼ਾਂਤ ਭਈ ਗੁਰ ਗੋਬਿੰਦ ਪਾਈ, ਤਾਪ ਪਾਪ ਬਿਨਸੇ ਮੇਰੇ ਭਾਈ ਰਾਉ। ਰਾਮ ਨਾਮ ਨਿਤ ਰਸਨ ਬਖਾਨ, ਬਿਨਸੇ ਰੋਗ ਭਏ ਕਲਿਆਣ। ਪਾਰ ਬ੍ਰਹਮ ਗੁਣ ਅਗੰਮ ਵਿਚਾਰ, ਸਾਧੂ ਸੰਗਮ ਹੈ ਨਿਸਤਾਰ। ਨਿਰਮਲ ਗੁਣ ਗਾਵੋ ਨਿਤ ਨੀਤ, ਗਈ ਬਿਆਦ ਉਭਰੇ ਜਨਮੀਤ। ਮਨ ਬਚ ਕਰਮ ਪ੍ਰਭ ਅਪਨਾ ਧਿਆਈ, ਨਾਨਕ ਦਾਸ ਤੇਰੀ ਸ਼ਰਨਾਈ। ਗੌੜੀ ਮਹਲਾ ਪੰਜਵਾਂ। ਨੇਤਰ ਪ੍ਰਗਾਸ਼ ਕੀਆ ਗੁਰਦੇਵ, ਪਰਮ ਗਏ ਪੂਰਨ ਪਈ ਸੇਵ ਰਹਾਉ। ਸੀਤਲਾ ਤੇ ਰਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ। ਨਾਨਕ ਨਾਮ ਜਪੈ ਸੋ ਜੀਵੈ, ਸਾਧ ਸੰਗ ਹਰਿ ਅੰਮ੍ਰਿਤ ਪੀਵੈ। ਗੌੜੀ ਮਹਲਾ ਪੰਜਵਾਂ। ਧਨੋ ਮਸਤਕ ਧਨ ਤੇਰੇ ਨੇਤ, ਧਨੋਏ ਭਗਤ ਜਿਨ ਤੁਮ ਸੰਗ ਹੇਤ। ਨਾਮ ਬਿਨਾ ਕੈਸੇ ਸੁਖ ਲਈਐ, ਰਸਨਾ ਰਾਮ ਨਾਮ ਜਸ ਕਹੀਐ ਰਹਾਉ। ਤਿਨ ਉਪਰ ਜਾਈਏ ਕੁਰਬਾਨ, ਨਾਨਕ ਜਿਨ ਜਪਿਆ ਨਿਰਬਾਣ। ਗੌੜੀ ਮਹਲਾ ਪੰਜਵਾਂ। ਤੂੰ ਹੈ ਮਸਰਤ ਤੂੰ ਹੈ ਨਾਲ, ਤੂੰ ਹੈ ਰਾਖੈ ਸਾਰ ਸੰਭਾਲ। ਵੈਸਾ ਰਾਮ ਦੀਨ ਦੁਨੀ ਸਹਾਈ, ਦਾਸ ਕੀ ਪੈਜ ਰੱਖੈ ਮੇਰੇ ਭਾਈ ਰਹਾਉ। ਆਗੇ ਆਪ ਵੇ ਥਾਨ ਵਸ ਜਾ ਕੇ, ਆਠ ਪਹਿਰ ਮਨ ਹਰ ਕੋ ਜਪੈ, ਪਤ ਪ੍ਰਵਾਨ ਸਚ ਨਿਸ਼ਾਨ, ਜਾ ਕੋ ਆਪ ਕਰੇ ਫੁਰਮਾਨ।
ਆਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ ਰਾਮ ਨਾਮ ਸੰਭਾਲ ਗਉੜੀ ਮਹਲਾ ਪੰਜਵਾਂ ਸਤਿਗੁਰ ਪੂਰਾ ਭਇਆ ਕਿਰਪਾਲ ਹਿਰਤੇ ਵਸਿਆ ਸਦਾ ਗੋਪਾਲ ਰਾਮ ਰਵਤ ਸਦੀ ਸੁਖ ਪਾਇਆ ਮਇਆ ਕਰੀ ਪੂਰਨ ਹਰ ਰਾਇਆ ਰਾਉ ਕਹੁ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੁਹਾਗ ਗਉੜੀ ਮਹਲਾ ਪੰਜਵਾਂ ਧੋਤੀ ਖੋਲ ਵਿਛਾਏ ਹੇਠ ਕਰ ਤਪ ਵਾਂਗੂ ਲਾਹੇ ਪੇਟ ਬਿਨ ਕਰਤੂਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਰਾਉ ਪੂਜਾ ਤਿਲਕ ਕਰਤ ਇਸ਼ਨਾਨਾ ਸ਼੍ਰੀ ਕਾਢ ਲੇਵੈ ਹੱਥ ਦਾਨਾ ਬੇਦ ਪੜੈ ਮੁਖ ਮੀਠੀ ਬਾਣੀ ਜੀਆਂ ਕੋਤ ਨ ਸੰਗੈ ਪ੍ਰਾਣੀ।

ਚੌੜੀ ਮਹੱਲਾ ਪੰਜਵਾਂ। ਥਿਰ ਕਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾ ਸਵਾਰੇ ਰਹਾਉ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਖੀ ਕਰਤਾਰੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸ਼ਰਨ ਪਰੇ ਪ੍ਰਭ ਅੰਤਰ ਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਗਉੜੀ ਮਹੱਲਾ ਪੰਜਵਾਂ। ਹਰ ਸੰਗ ਰਾਤੇ ਭਾ ਨਾ ਜਲੈ, ਹਰ ਸੰਗ ਰਾਤੇ ਮਾਇਆ ਨਹੀਂ ਛਲੈ। ਹਰ ਸੰਗ ਰਾਤੇ ਨਹੀਂ ਡੂਬੇ ਜਲਾ, ਹਰ ਸੰਗ ਰਾਤੇ ਸੁਫਲ ਫਲਾ। ਸਭ ਭੈ ਮਿਟੈ ਤੁਮਾਰੇ ਨਾਏ, ਭੇਟਤ ਸੰਗ ਹਰ ਹਰ ਗੁਣ ਗਾਏ ਰਹਾਓ। ਹਰ ਸੰਗ ਰਾਤੇ ਮਿਟੈ ਸਭ ਚਿੰਤਾ, ਹਰ ਸਿਉ ਸੋ ਰਚੈ ਜੇ ਸਾਧਕਾ ਮੰਤਾ। ਹਰ ਸੰਗ ਰਾਤੇ ਜਮਕੀ ਨਹੀਂ ਤ੍ਰਾਸ, ਹਰ ਸੰਗ ਰਾਤੇ ਪੂਰਨ ਆਸ। ਹਰ ਸੰਗ ਰਾਤੇ ਦੁੱਖ ਨਾ ਲਾਗੈ, ਹਰ ਸੰਗ ਰਾਤਾ ਅੰਧ ਜਾਗੈ। ਹਰ ਸੰਗ ਰਾਤਾ ਸਹਿਜ ਘਰ ਵਸੈ, ਹਰ ਸੰਗ ਰਾਤੇ ਭ੍ਰਮ ਪਉ ਨਸੈ। ਹਰ ਸੰਗ ਰਾਤੇ ਮਾਤੁ ਤਮ ਹੋਇ, ਹਰ ਸੰਗ ਰਾਤੇ ਨਿਰਮਲ ਸੋਇ। ਕਹੋ ਨਾਨਕ ਤਿਨ ਕੋ ਬਲ ਜਾਈ, ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ। ਗਉੜੀ ਮਹੱਲਾ ਪੰਜਵਾਂ। ਉਦਮ ਕਰਤ ਸ਼ੀਤਲ ਮਨ ਭਏ, ਮਾਰਗ ਚਲਤ ਸਗਲ ਦੁਖ ਗਏ। ਨਾਮ ਜਪਤ ਮਨ ਭਏ ਆਨੰਦ, ਰਸ ਗਾਏ ਗੁਣ ਪਰਮਾਨੰਦ। ਖੇਮ ਭਇਆ ਕੁਸ਼ਲ ਕਰਿ ਆਏ, ਪੀੜਤ ਸਾਧ ਸੰਗੀ ਬੁਲਾਏ ਰਹਾਉ। ਨੇਤਰ ਪੁਨੀਤ ਪੇਖਤੀ ਦਰਸ਼, ਧਨ ਮਸਤਕ ਚਰਨ ਕਮਲ ਹੀ ਪਰਸ। ਗੋਬਿੰਦ ਕੀ ਟਹਿਲ ਸਫਲੇ ਕਾਇਆ, ਸੰਤ ਪ੍ਰਸਾਦ ਪਰਮ ਪਦ ਪਾਇਆ। ਜਨਕੀ ਕੀਨੀ ਆਪ ਸਹਾਏ, ਸੁਖ ਪਾਇਆ ਲਗ ਦਾਸਾਂ ਪਾਏ। ਆਪ ਗਿਆ ਤਾਂ ਆਪੇ ਭਏ, ਕਿਰਪਾ ਨਿਧਾਨ ਕੀ ਸ਼ਰਣੀ ਭਏ। ਜੋ ਚਾਹਤ ਸੋਈ ਜਬ ਪਾਇਆ, ਤਬ ਢੂੰਡਨ ਕਹਾ ਕੋ ਜਾਇਆ। ਆਸਥਿਰ ਭਏ ਬਸੇ ਸੁਖ ਆਸਨ, ਗੁਰਪ੍ਰਸਾਦ ਨਾਨਕ ਸੁਖ ਬਾਸਨ। ਗਉੜੀ ਮਹੱਲਾ ਪੰਜਵਾਂ। ਕੋਟ ਮੱਜਨ ਕੀਨੋ ਇਸ਼ਨਾਨ, ਲਾਖ ਅਰਬ ਖਰਬ ਦੀਨੋ ਦਾਨ। ਜਾਮਨ ਵਸਿਓ ਹਰ ਕੋ ਨਾਮ,

0: ਮਹਲਾ ਪੰਜਵਾ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਗੁਰ ਦੇ ਵਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ ਤਸੈ ਅਰਾਧ ਮੇਰਾ ਮਨ ਧੀਰਾ ਰਹਾਉ ਅਨ ਦਿਨ ਜਪਉ ਗੁਰੂ ਗੁਰ ਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖ ਸ਼ੀਤਲ ਮਨ ਭਏ ਜਨਮ ਜਨਮ ਕੇ ਕਿਲ ਬਿਖ ਗਏ ਕਹੋ ਨਾਨਕ ਕਹਾ ਪੈ ਭਾਈ ਆਪਣੇ ਸੇਵਕੀ ਆਪ ਪੈਜ ਰਖਾਈ ਗੌੜੀ ਮਹਲਾ ਪੰਜਵਾ
1: ਬਾਪ ਜਸੇ ਮਾਈ ਪ੍ਰਭ ਕੀ ਸਰਨ ਉਭਰੈ ਸਭ ਕੋਈ ਕਰਨ ਕਰਾਵਨ ਪੂਰਨ ਸੱਚ ਰਹਾ ਅਬ ਮਨ ਵਸਿਆ ਕਰਨੇ ਹਾਰਾ ਭੈ ਬਨ ਸੈ ਆਤਮ ਸੁਖਤਾ ਆਤਮ ਸੁਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਗਰਭ ਖਲਾਥੇ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਣਾਈ ਰਾਗ ਗੌੜੀ ਚੇਤੀ ਮਹੱਲਾ ਪੰਜਵਾ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕੋ ਪਰ ਪੂਰਨ ਪਾਈ ਤਾਤੇ ਬਿਰਥਾ ਨਾ ਵਿਆਪੇ ਖਾਈ ਰਹਾ ਜੋ ਜੋ ਚਿਤ ਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦ ਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਗੌੜੀ ਮਹੱਲਾ ਪੰਜਵਾ ਪੁਜ ਬਰ ਬੀਰ ਪ੍ਰਮ ਸੋ ਸਾਖਰ ਕਰਤ ਪਰਤ ਗੈ ਦੇਹੋ ਅੰਗਰੀਆ ਰਹਾਉ ਸ੍ਰਵਣ ਸੁਰਤ ਨੈਣ ਸੁੰਦਰ ਨਿਯਾਰਤ ਦੁਆਰ ਰਟ ਭਿੰਗਰੀਆ ਦੀਨਾ ਨਾਥ ਨਾਥ ਕਰਣਾ ਮੈਂ ਸਾਜਨ ਮੀਤ ਪਿਤਾ ਮਹਿਤਰੀਆ ਚਰਨ ਕਵਲ ਹਿਰਦੇ ਕੈ ਨਾਨਕ ਪੈ ਸਾਗਰ ਸੰਤ ਪਾਰ ਉਤਰੀਆ ਰਾਗ ਗੌੜੀ ਪਿਰਾ ਕਰ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਈ ਕਮਾ ਦਈ ਕੁਸਾਈ ਮੀਤਲਾ ਤੂੰ ਸੰਗ ਹਮਾਰੇ ਪਾਸ ਜੀ ਰਹਾ ਤੁਝ ਬਿਨ ਕਰੀ ਨ ਚੀਪਨਾ ਤ੍ਰਿਕਰਣਾ ਸੰਸਾਰ ਜੀ ਪ੍ਰਾਣ ਸੁਖ ਦਾਤਿਆ ਨਿਮਕ ਨਿਮਕ ਬਲਹਾਰ ਜੀ ਹਸਤ ਅਲੰਬਰ ਦੇਹੋ ਪ੍ਰਭ ਗਰ ਤੋ ਤਿਰ ਗੁਪਾਲ ਮੋਹੇ ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਿਆਲ ਕਿਆ ਸੁਖ ਤੇਰੇ ਸੰਭਲਾ ਕਵਨ ਵਿਧੀ ਵਿਚਾਰ ਸਰਣ ਸਮਾਈ ਦਾਸ ਹਿਤ ਉੱਚੇ ਅਖਮੀ ਅਪਾਰ ਸਗਲ ਪਦਾਰਥ ਅੱਠ ਸਿੱਧ ਨਾਮ ਮਹਾਰ ਸਮਾਏ ਸੋ ਪ੍ਰਸੰਨ ਪੇ ਕੇ ਸਵਾ ਸੇ ਚੰਨ ਹਰ ਗੁਣ ਗਾਏ ਮਾਤ ਪਿਤਾ ਸੁਤ ਬੰਧ ਪੋ ਤੂੰ ਮੇਰੇ ਪ੍ਰਾਣ ਅਧਾਰ ਸਾਧ ਸੰਗ ਨਾਨਕ ਭਜੈ ਬਿਖਤ ਰਿਆ ਸੰਸਾਰ ਗੌੜੀ ਪੇ ਰਾਕਨ ਰਹੋਏ ਕੇ ਸ਼ੰਤ ਕਰ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੂ ਕਾਵੈ ਸਰਬ ਕਰਿਆਨ ਸੁਖ ਸਚ ਪਾਏ ਰਹਾ ਬਨ ਬਨ ਖੋਜਤ ਫਿਰ ਤਿਉ ਦਾ ਬਨ ਬਨ ਖੋਜਤ ਫਿਰ ਤਿਰਾ ਕੀ ਬਿਰਲੇ ਕਾਹੂ ਏਕ ਲਿਬਲਾ ਕੀ ਜਿਨ ਹਰ ਪਾਇਆ ਸੇਵੜ ਪਾਗੀ ਬ੍ਰਹਮਾਦਿਕ ਸੰਕਾਦਿਕ ਚਾਹੈ ਜੋਗੀ ਜਤੀ ਸਿੱਧ ਹਰ ਆਹੇ ਜਿਸੇ ਪ੍ਰਾਪਤ ਸੋ ਹਰ ਗੁਣ ਗਾ ਹੈ ਤਾਕੀ ਸਰਣ ਜਿਸ ਬਿਸਰਤ ਨਾਈ ਵਡ ਪਾਕੀ ਹਰ ਸੰਤ ਮਿਲਾਈ जन्म मरण तै मूडे नाही, कर कृपा मेर प्रीतम प्यारे। बिनो सुनो प्रभु उचे उपारे, नानक मांगत नाम अदारे। राग गौड़ी पूर्वी महला पंजवा, एक ओंकार सतगुर प्रसाद। कवन गुण प्राण पत मिलो मेरे माई रहाव। रूपहीन बुद्ध बलहीनी, मोहे परदेसन दूर ते आई। नाहिन दर्प न जोपन माती,

ਹਰ ਕਥਾ ਸੁਨਾਫੈ ਅਨੰਦਨ ਫਿਰੋ ਤਿਸ ਪਿਛੈ ਵਿਰਾਗੀ ਪੂਰਬ ਕਰਮ ਅੰਕਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅੰਧੇਰ ਮ੍ਰਿਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾਂ ਨਿਕਸਰੇ ਪੰਕ

ਤਿਸ ਮੂਰਤ ਕੇ ਨਾਨਕ ਤਿਸ ਪੱਗ ਚਾਟੇ ਗੌੜੀ ਮਹੱਲਾ ਪੰਜਵਾਂ ਅਨੂਪ ਪਦਾਰਥ ਨਾਮ ਸੁਣੋ ਸਰ ਧਿਆਇ ਦੇ ਮੀਤਾ ਹਰਿ ਔਖਦ ਜਾ ਕੋ ਕੁਰਦੀਆ ਤਾਂ ਕੇ ਨਿਮਰ ਚੀਤ ਰਹਾ ਅੰਧਕਾਰ ਮਿਟਿਓ ਤੈ ਤਨ ਤੇ ਗੁਰ ਸ਼ਬਦ ਦੀਪਕ ਪ੍ਰਗਾਸਾ ਭ੍ਰਮ ਕੀ ਜਾਲੀ ਤਾਕੀ ਕਾਟੀ ਜਾ ਕੋ ਸਾਧ ਸੰਗਤ ਵਿਸਵਾਸਾ ਤਾਰੀ ਲੈ ਭਵਜਰ ਤਾਰੂ ਵਿਖੜਾ ਬੋਹਿਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਵਤੀ ਅਕਾਈ ਨਾਨਕ ਹਰ ਜੀਉ ਤਾਂ ਕੋ ਦੇ ਪੈ ਨਾਨਕ ਹਰ ਜੀਉ ਤਾਂ ਕੋ ਦੇ ਪੈ ਜਾ ਕੋ ਹੁਕਮ ਨਾਇ ਕੌੜੀ ਮਹੱਲਾ ਪੰਜਵਾਂ ਦਇਆ ਮਇਆ ਕਰ ਪ੍ਰਾਨ ਪਤ ਮੋਰੈ ਮੋਹੇ ਨਾਥ ਸਰਨ ਪ੍ਰਤੋਰੀ ਅੰਧ ਕੂਪ ਮੈਂ ਹਾਥ ਦੇ ਰੱਖ ਹੋ ਕਸ਼ੂ ਸਿਆਣਪ ਉਕਤ ਨ ਬੋਈ ਰਹਾ ਕਰਨ ਕਰਾਪਨ ਸਭ ਕੁਛ ਤੁਮ ਹੀ ਤੁਮ ਸਮਰੱਥ ਨਾਹੀ ਅਨਹੋਰੀ ਤੁਮਰੀ ਗਤ ਮਿਤ ਤੁਮ ਹੀ ਚਾਨੀ ਸੇ ਸੇਵਕ ਜਿਨ ਫਾਗ ਮਥੋਰੀ

ਸੱਚਾ ਹੈ। ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ, ਰਾਮ ਸੰਤ ਮੈਂ ਭੇਦ ਕਿਛ ਨਾਹੀ। ਜਿਉ ਨਾਮ ਸੰਤ ਰਾਮ ਸੰਤ ਮੈਂ ਭੇਦ ਕਿਛ ਨਾਹੀ, ਏਕ ਜਨ ਕਈ ਮੈਂ ਲਾਖ ਰੋਰੀ। ਜਾ ਕੇ ਹੀ ਹੈ ਪ੍ਰਗਟ ਪ੍ਰਭ ਹੋਆ, ਅੰਦਨ ਕੀਰਤਨ ਰਸਨ ਮੋਰੀ। ਤੁਮ ਸਮਰਾਥ ਅਪਾਰ ਅਤ ਉਚੇ, ਸੁਖਦਾਤੇ ਪ੍ਰਭ ਪ੍ਰਾਣ ਅਦੋਰੀ। ਨਾਨਕ ਕੋ ਪ੍ਰਭ ਕੀ ਜੇ ਕਿਰਪਾ, ਹੁਣ ਸੰਤਨ ਕੈ ਸੰਗ ਸੰਗੋਰੀ। ਗੌੜੀ ਮਹੱਲਾ ਪੰਜਵਾਂ, ਤੁਮ ਹਰ ਸੇ ਤੀਰਾ ਤੇ ਸੰਤ ਹੋ, ਨਿਭਾਏ ਲਿਹੇ ਮੋਕੋ ਪੁਰਖ ਬਦਾਤੇ, ਹੋਰ ਪਹੁੰਚਾਓ ਦਾਤ ਰਹਾਓ। ਤੁਮਰਾ ਮਰਮ ਤੁਮਾਂ ਹੀ ਜਾਣਿਆ, ਤੁਮ ਪੂਰਨ ਪੁਰਖ ਬਦਾਤੇ, ਰਾਖੋ ਸਰਣ ਅਨਾਥ ਦੀਨ ਕੋ, ਕਰੋ ਹਮਾਰੀ ਕਾਤੇ। ਤਰਨ ਸਾਗਰ ਬੋਤ ਚਰਨ ਤੁਮਾਰੇ, ਤੁਮ ਜਾਣੋ ਆਪਣੀ ਭਾਤੇ। ਕਰ ਕਿਰਪਾ ਜਿਸ ਰਾਖੋ ਸੰਗੇ, ਤੇ ਤੇ ਪਾਰ ਤਰਾਤੇ। ਈਤ ਊਤ ਪ੍ਰਭ ਤੁਮ ਸਮਰੱਥਾ, ਸਭ ਕਿਛ ਤੁਮਰੇ ਹਾਥੇ। ਐਸਾ ਨਿਦਾਨ ਦੇਹੋ ਮੋਕੋ, ਹਰ ਜਨ ਚਲੇ ਹਮਾਰੇ ਸਾਥੇ। ਨਿਰਗੁਣਿਆਰੇ ਕੋ ਗੁਣ ਕੀ ਜੈ, ਹਰ ਨਾਮ ਮੇਰਾ ਮਨ ਜਾਪੇ। ਸੰਤ ਪ੍ਰਸਾਦ ਨਾਨਕ ਕਰ ਭੇਟੈ, ਮਨ ਤਨ ਸੀਤਲ ਤ੍ਰਾਪੇ। ਗੌੜੀ ਮਹੱਲਾ ਪੰਜਵਾਂ, ਸਹਿਜ ਸਮਾਇਓ ਦੇਵ, ਮੋਕੋ ਸਤਿਗੁਰ ਭਏ ਦਿਆ ਦੇਵ ਰਹਾ। ਕਾਟ ਜੇਵਰੀ ਕੀਓ ਦਾਸਰੋ, ਸੰਤਨ ਟਹਿਰਾਇਓ। ਏਕ ਨਾਮ ਕੋ ਥਿਓ ਪੁਜਾਰੀ, ਮੋਕੋ ਅਚਰਜ ਗੁਰੇ ਦਿਖਾਇਓ। ਭਿਓ ਪ੍ਰਗਾ ਸਰਬ ਉਜਿਆਰਾ, ਗੁਰ ਗਿਆਨ ਮਨੇ ਪ੍ਰਗਟਾਇਓ। ਅੰਮ੍ਰਿਤ ਨਾ ਪਿਓ ਮਨ ਤ੍ਰਿਪਤਿਆ, ਅੰਨ ਪੈ ਠਹਿਰਾਇਓ। ਮਾਨ ਆਗਿਆ ਸਤ ਸੁਖ ਪਾਏ, ਦੁਖੇ ਠਾਏ ਗਵਾਇਓ। ਜੋ ਸੁਪ੍ਰਸੰਨ ਭਏ ਪ੍ਰਭ ਠਾਕਰ, ਸਭ ਆਨੰਦ ਰੂਪ ਦਿਖਾਇਓ। ਨਾ ਕਿਛ ਆਵਤ ਨਾ ਕਿਛ ਚਾਵਤ, ਸਭ ਖੇਰ ਕੀਓ ਹਰਿ ਰਾਇਓ।

ਛੁੱਟੇ ਤਿਲਬੜ ਜਿਉਂ ਸੁੰਜੇ ਅੰਦਰ ਖੇਤ ਖੇਤੇ ਅੰਦਰ ਛੁੱਟੇ।

ਮਾਰੀ ਆਪਣੇ ਆਪ ਸਾਜਿਓ ਆਪਣੇ ਰਚਿਓ ਨਾਉ ਦੋਈ ਕੁਦਰਤ ਸਾਜੀ ਕਰਾ ਸੰਡੇ ਟੋਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਣੇ ਸਭ ਸੇ ਦਿਲ ਸਹਿ ਜਿੰਦ ਕਵਾਓ ਕਰਿਆ ਸੰਡੇ ਟੋਚਾਓ ਕਰਿਆ ਸਨੋ ਡਿਟੋ ਚਾਓ।

0: ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਣੇ ਸਰਬਿਚਾਰ, ਸੱਚਾ ਤੇਰਾ ਅਮਰ ਸੱਚਾ ਦੀਬਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਅੱਖ ਹੈ ਲੱਖ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਉ, ਵੱਡੀ ਵਡਿਆਈ ਜਾ ਸੱਚ ਨੇ ਆਓ, ਵੱਡੀ ਵਡਿਆਈ ਜਾ ਨੈਚਲ ਥਾਉ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਪੁੱਜੈ ਸਭ ਪਾਓ, ਵੱਡੀ ਵਡਿਆਈ ਜਾ ਪੁੱਛ ਨਾ ਦਾਤ, ਵੱਡੀ ਵਡਿਆਈ ਜਾ ਆਪੇ ਆਪ, ਨਾਨਕ ਕਾਰਨ ਅਗਤ ਨੀ ਜਾਏ, ਕੀਤਾ ਕਰਣਾ ਸਰਬ ਰਜਾਏ ਮਹਲਾ ਦੂਜਾ।
2: ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ,

0: ਧਰਮ ਬਹਾਲਿਆ ਧਰਮ ਬਹਾਲਿਆ
1: ਪੌੜੀ ਨਾਨਕ ਜੀ ਉਪਾਇ ਕਲਿਖ ਨਾਵੇ ਧਰਮ ਬਹਾਲਿਆ ਉਥੇ ਸੱਚੇ ਸੱਚ ਨਿਬੜੇ ਚੁਣਮ ਕੱਢੇ ਜਜਮਾਲਿਆ ਥਾਉ ਨਾ ਪੈਨ ਕੂੜਿਆਰ ਮੋਕਾਲੇ ਦੋਜ਼ਕ ਚਾਲਿਆ ਤੇਰੇ ਨਰ ਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾਵੇਂ ਧਰਮ ਬਹਾਲਿਆ ਲਿਖਣਾਵੇਂ ਧਰਮ ਬਹਾਲਿਆ।

ਸਲੋਕ ਮਹਲਾ ਪਹਿਲਾ। ਪੈ ਵਿੱਚ ਪਵਣੈ ਸਦਵਾਓ, ਪੈ ਵਿੱਚ ਚਲੇ ਲਗਦਰੀਆਓ, ਪੈ ਵਿੱਚ ਅਗਨ ਕੱਢੈ ਵੇਗਾਰ, ਪੈ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰੈ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕਹੋ ਕਰੋੜੀ ਚਲਤਨਾ ਅੰਤ।

ਹੋਰ ਕਿਤੇ ਰਾਮ ਰਵਾਰ ਕੀਤੀਆਂ ਕੰਨ ਕਹਾਣੀਆਂ ਕਿਤੇ ਵੇਦ ਵਿਚਾਰ।

ਜੇ ਆਪਣੀ ਤਨਦਰੀ ਸਤਿਗੁਰ ਪਾਇਆ ਇਹ ਜਿਉ ਬੋਧੇ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲੇ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸਚੋ ਸਚ ਬੁਝਾਇਆ।

ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ

ਮੰਚਾਉ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਨਗਾਏ ਪਾਰ, ਕੋਲੂ ਚਰਖਾ ਚੱਕੀ ਚੱਕ, ਥੱਲ ਵਰੋਲੇ ਬਹੁਤ ਆਨੰਦ, ਲਾਟੂ ਮਦਾਨੀਆਂ ਨੰਗਾ ਪੰਖੀ ਪਾਉਂਦਿਆਂ ਲੈ

ਸਲੋਕ ਮਹਲਾ ਪਹਿਲਾ ਮੁਸਲਮਾਨਾ ਸਿਫ ਸਰੀਅਤ ਪੜ ਪੜ ਕਰਹਿ ਵਿਚਾਰ ਬੰਦੇ ਸੇ ਜੇ ਪਏ ਵਿੱਚ ਬੰਦੀ ਵੇਖਣ ਕੋ ਦੀਦਾਰ

ਪੌੜੀ ਮੈਨੂੰ ਸਤਿਗੁਰ ਕਿਨੇ ਨਾ ਪਾਏ, ਮੈਨੂੰ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਗੁਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤੇ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ, ਜਗ ਜੀਵਨ

ਬੜੀ ਸੱਚਾ ਸਰ, ਇੱਕ ਤੂਜਨ ਸੱਚੂ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸਤਤ ਨੀ ਸੱਚ ਕਮਾਇਆ, ਸਤਿਗੁਰ ਮਿਲੇ ਸਪੈਨ ਗੇਰ ਦੇ ਸੱਚ ਵਸਾਇਆ, ਮੂਰਖ ਸੱਚ ਨ ਜਾਣੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ।

ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ ਸਾ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ ਪੜੀ ਹੈ ਜੇਤੇ ਬਰਸ ਬਰਸ ਪੜਿਆ ਜੇਤੇ ਮਾਸ ਪੜੀ ਹੈ ਜੇਤੀ ਆਰਜਾ ਪੜੀ ਹੈ ਜੇਤੇ ਸਾ

ਜਾਣੀ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਘਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸਨ ਦਿਸੇ ਤਿਨ ਕੇਵਲ, ਹਉਮੈ ਸ਼ਬਦ ਜੁਲਾਏ ਪੌੜੀ ਭਗਤ ਰੇ ਬਲ ਪਾਉਂਦੇ।

ਮਲੋਤਰ ਤਨ ਕਰੇ ਅੱਛਾ ਤੋਏ। ਸੱਚ ਤਾਂ ਪਰ ਜਾਣੀ ਹੈ ਜਾਂ ਸੱਚ ਤੇਰੇ ਪਿਆਰ ਨਾ ਸੁਣਮਣ ਰਹਿਸੀ ਤਾਂ ਪਾਏ ਮੁਖ ਦੁਆਰ।

ਪੜ ਪੁਸਤਕ ਸੰਧਿਆ ਬਾਦੰ ਸਿਲਪੂ ਸਵਗਲ ਸਮਾਦੰ ਮੁਖ ਚੂਟ ਭੁਖਣ ਸਾਰੰ ਤ੍ਰੈਪਾਲ ਤੇ ਗਾਲ ਵਿਚਾਰੰ।

0: ਸਬੂਤ ਮਹਲਾ ਪਹਿਲਾ।
1: ਤਗਨ ਇੰਦਰੀ ਤਗਨ ਨਾਰੀ ਪਲਕੇ ਥੁਕ ਪਵਿੰਤ ਦਾੜੀ ਤਗਨਾ ਪੈਰੀ ਤਗਨ ਹੱਥੀ ਤਗਨ ਜੇਵਾ ਤਗਨ ਅੱਖੀ ਵੀ ਤਗਾ ਜਾਂ

ਗੋਹੇ ਅਤੇ ਲੱਕੜੀ। ਨਾਨ ਫਿੱਕਿਆ ਬੋਲਿਆ ਤਾਂ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀ ਹੈ ਫਿੱਕੇ ਫਿੱਕੀ ਸੋਏ।

0: ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
2: ਤੂੰ ਠਾਕੁਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਣੈ ਤੁਮਰਾ ਉਚੇ ਤੇ ਉਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਬੋਲਣਾ ਜੀ ਸਤਨਾਮ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਕਾਰਨੋ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹਿੱਤ ਸੀਸ ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲ

ਵਾਹਿਗੁਰੂ ਸਾਹਿਬ ਜੀ, ਰਾਮ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ, ਅੰਤੇ ਮਿਲਹਿ ਗੋਪਾਲ। ਹੂੰ ਆਇਆ ਦੂਰੋਂ ਚੱਲ ਕੇ, ਮੈਂ ਤੱਕੇ ਤਉ ਸਰਣਾਏ ਜੀਉ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਉ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਸਤਨਾਮ ਵਾਹਿਗੁਰੂ ਸਾਹਿਬ ਜੀ।

ਜਿਤ ਨਾਮ ਨਵਨਿਧ ਪਾਏ, ਜੀਵਤ ਮਰੈ ਮਰੇ ਫੁਨ ਜੀਪੈ, ਤਾਂ ਮੁਖ ਅੰਤਰ ਪਾਏ। ਤੁਰ ਕਰਮ ਨ ਪਾਇਓ ਪ੍ਰਾਣੀ, ਵਿਣ ਕਰਮਾ ਕਿਆ ਪਾਏ, ਗੁਰ ਕਾ

0: ਤਿਸ ਨੂੰ ਧਿਆਇਂਦੇ ਆ ਕਿਵ ਨਿਮਖ ਘੜੀ ਮੋਹ ਮੋੜੀ ਐ ਜਿਨ ਹਰ ਤਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੋਹ ਜੋੜੀ ਐ ਸਭ ਦੁੱਖ ਭੁੱਖ ਰੂ ਗਏ ਹਰ ਸੇਵਕ ਕੇ ਸਭ ਜਨ ਕੈ ਬੰਧਨ ਤੋੜੀ ਐ ਹਰ ਕਿਰਪਾ ਤੇ ਹੋਇਆ ਹਰ ਭਗਤ ਜਨਾ ਕੈ ਮੋਹ ਡਿੱਠੈ ਜਗਤ ਤਰਿਆ ਸਭ ਲੋੜੀ ਐ ਹਰ ਕਿਰਪਾ ਤੇ ਹੋਇਆ ਹਰ ਭਗਤ ਜਨਾ ਕੈ ਮੋਹ ਡਿੱਠੈ ਜਗਤ ਤਰਿਆ ਸਭ ਲੋੜੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਲੰਮੇ ਸਮੇਂ ਤੋਂ ਸਹਿਜ ਪਾਠ ਉਸ ਤੋਂ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ ਅਰਦਾਸ ਹੋਈ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਫਿਰ ਸਾਨੂੰ ਹੁਕਮਨਾਮੇ ਦੀ ਦਾਤ ਬਖਸ਼ ਕੀਤੀ ਹੈ ਜੋ ਲੜੀਵਾਰ ਹਰ ਰੋਜ਼ ਭਾਈ ਗੁਰਸ਼ਰਨ ਸਿੰਘ ਜੀ ਜੋ ਸਾਨੂੰ ਹੁਕਮਨਾਮੇ ਦਾਤ ਬਖਸ਼ ਕੀਤੇ ਉਹਨਾਂ ਦੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ ਸੋ ਸਾਰੀ ਸੰਗਤ ਨੂੰ ਭਾਈ ਬੇਨਤੀ ਹੈ ਕਿ ਆਪਾਂ ਇਕਾਗਰ ਮੰਤਰ ਨਾਲ ਬੈਠ ਕੇ ਜੋ ਸਾਨੂੰ ਗੁਰੂ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ

ਤੂੰ ਸਮਰੱਥ ਅਕਾਥੀ ਅਗੋਚਰ। ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਹਮ ਅਵਗੁਣ ਭਰੇ ਏਕ ਗੁਣ ਨਾਹੀਂ,

जुगो जुग अटल, चवर शतर तख्त दे मालक, हाजरा हजूर जारा जहूर, शब्द गुरु बाणी के बोहे थमरत के दाते, दसां पातशाहियां दी जोत, साहब सच्चे पातशाह, सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तों सजे दीवाना दियां हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश रहमत कीती है। आप सब गुरदेव दी पावन हजूरी विच जुड़ बैठ के महाराज दी अमृतमई बाणी आसा की वार दे कीर्तन मेरे तों पहलां गुरु करके रागी सिंघा पासों श्रवण कर रहे सी। तो आओ साध संगत, समा है पावन मुखवाक दी विचार दा। विचारां नूं आरंभण तों पहलां जिन्ने शरीर आप सतगुरां दे हजूर अते घरां विच मीडिया दे माध्यम राहीं श्रवण कर रहे हो, फतेह दी सांझ पाईए जी। वाहिगुरु जी का खालसा, वाहिगुरु जी की फतेह। पावन मुखवाक बिहागड़े की वार विच्चों जो कि धन गुरु रामदास महाराज दी रसना तों उचारण कीती हुई है, तो ये मुखवाक 549 अते 50 अंक पत्रे दे उत्ते सुभायमान है। इस मुखवाक विच जिहड़ी पौड़ी है, क्योंकि वार दा मूल स्वरूप पौड़ियां ही सन, वो पौड़ी गुरु रामदास साहब महाराज दी है। ते इहदे नाल जिहड़े श्लोक दर्ज ने, श्लोक धन गुरु अमरदास महाराज दे ने। पहले श्लोक विच गुरदेव गुरु अमरदास महाराज फरमाउंदे ने, श्लोक महला तीजा, मन प्रतीत न आइया। प्रतीत का अर्थ हुंदा है विश्वास, प्रतीत का अर्थ है भरोसा। महाराज कहिंदे ने, जे हरी दी होंद दे उत्ते तेरा भरोसा नहीं बज्जा, रब दी होंद उत्ते तेरा भरोसा नहीं बज्जा। हुण वैसे गल्ली बाती दुनिया दे विच बहुतांत लोग ये गल मनदे ने कि रब है। हुण रब है मनण विच ते भरोसा होण विच जमीन असमान दा फर्क है। तुसीं वेखो बहुत सारियां चीजां तुहाडे सामने एग्जिस्ट करदियां ने, तुहानू नजर आउंदियां ने, तुसीं उहनां बारे कहिंदे हो वी इह चीज है। जिहड़ा भरोसा है ना, उह पक्के विश्वास दा नां है। जिवें कोई तुहाडे सामने रस्ता है, तुहानू नजर आ रहा है कि ये रस्ता है, राह है, पर जदों तुहानू कहा जाता है कि इस राह दे उत्तों लंघ के चलो, तो उत्थे तुहाडे अंदर खदशा जाग जाता है कि ये राह असली राह नहीं है, ये टुटिया होया है, मैं इहदे तों डिग पवांगा। इहनू कहिंदे ने विश्वास की घाट जां राह की समझ नहीं है। हुण जदों रब की गल चलती है ना जी, सारे कहिंदे ने हैगा ए, महाराज बाणी विच कहिंदे ने राम राम करता सब जग फिरे।
ਤੋ ਗੱਲੀ ਬਾਤੀ ਜ਼ੁਬਾਨੀ ਜਿਹੜਾ ਹੈ ਉਹ ਰਾਮ ਰਾਮ ਸਾਰੇ ਕਰਦੇ ਫਿਰਦੇ ਨੇ, ਵਾਹਿਗੁਰੂ ਵਾਹਿਗੁਰੂ ਸਾਰੇ ਕਰਦੇ ਫਿਰਦੇ ਨੇ, ਰੱਬ ਰੱਬ ਸਾਰੇ ਕਰਦੇ ਫਿਰਦੇ ਨੇ। ਹੁਣ ਅਗਲਾ ਜਿਹੜਾ ਨੁਕਤਾ ਹੈ ਵੀ ਭਰੋਸਾ ਕਿਹਦਾ ਹੈ? ਜੇ ਭਰੋਸਾ ਹੋਵੇ ਤੇ ਫਿਰ ਵਿਤਕਰੇਬਾਜ਼ੀਆਂ ਕਿਉਂ ਹੋਣ? ਸਮਝੇ ਨਾ ਬੇਨਤੀ ਨੂੰ। ਜੇ ਭਰੋਸਾ ਹੋਵੇ ਵੀ ਰੱਬ ਮੌਜੂਦ ਹੈ, ਹਰ ਥਾਂ ਉੱਤੇ ਹੈ ਤੇ ਮੇਰੇ ਤੁਹਾਡੇ ਅੰਦਰ ਸਾਰਿਆਂ ਵਿੱਚ ਹੈ, ਫਿਰ ਬੰਦੇ ਦੇ ਅੰਦਰ ਨਫ਼ਰਤ ਕਿਉਂ ਹੋਵੇ? ਫਿਰ ਤੇ ਨਫ਼ਰਤ ਨੂੰ ਕੋਈ ਥਾਂ ਨਹੀਂ ਰਹਿਣੀ ਚਾਹੀਦੀ। ਤੋ ਬਾਬਾ ਜੀ ਕਹਿੰਦੇ ਨੇ ਸਭ ਤੋਂ ਵੱਡੀ ਗੱਲ ਹੈ ਮਨ ਵਿੱਚ ਪ੍ਰਤੀਤ ਹੋਵੇ, ਮਨ ਦੇ ਵਿੱਚ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਵੀ ਉਹ ਹੈਗਾ ਹੈ, ਉਹਦੇ ਪ੍ਰਤੀ ਵਿਸ਼ਵਾਸ ਵੀ ਤੁਹਾਡੇ ਅੰਦਰ ਹੋਣਾ ਚਾਹੀਦਾ ਹੈ। ਜਿੰਨਾ ਸਮਾਜ ਹੈ ਭਾਵੇਂ ਇਹ ਦਾਅਵਾ ਬੜਾ ਵੱਡਾ ਕਰਦਾ ਹੈ ਜੀ ਅਸੀਂ ਰੱਬ ਨੂੰ ਮੰਨਦੇ ਹਾਂ, ਰੱਬ ਮੌਜੂਦ ਹੈ, ਈਵਨ ਰੱਬ ਨੂੰ ਮੰਨਣ ਵਾਲਾ ਰੱਬ ਦੀ ਹਸਤੀ ਨੂੰ ਪ੍ਰਵਾਨ ਕਰਨ ਵਾਲਾ ਵੀ ਨਾਸਤਕ ਹੈ। ਇੱਕ ਤੇ ਹੈ ਵੀ ਜਿਹੜਾ ਸਿੱਧਾ ਹੀ ਮੁਨਕਰ ਹੋ ਗਿਆ ਵੀ ਕੋਈ ਰੱਬ ਨਹੀਂ ਹੁੰਦਾ। ਨਾਸਤਕ ਵੀ ਦੋ ਤਿੰਨ ਤਰ੍ਹਾਂ ਦੇ ਨੇ। ਹੁਣ ਮੰਨ ਲਓ ਕੋਈ ਮੇਰੇ ਬਾਰੇ ਕਵੇ ਵੀ ਇਹ ਬੰਦਾ ਰੱਬ ਨੂੰ ਨਹੀਂ ਮੰਨਦਾ, ਤੇ ਸਭ ਤੋਂ ਪਹਿਲਾ ਸਵਾਲ ਮੈਂ ਉਹਦੇ ਉੱਤੇ ਇਹ ਕਰਾਂਗਾ ਵੀ ਤੂੰ ਦੱਸ ਰੱਬ ਨੂੰ ਕਿੱਦਾਂ ਮੰਨਣਾ ਚਾਹੀਦਾ ਹੈ? ਕਿਉਂਕਿ ਹੋ ਸਕਦਾ ਜਿਹੜੇ ਤਰੀਕੇ ਨਾਲ ਮੈਂ ਸਮਝਦਾ ਹੋਵਾਂ ਉਸ ਤਰੀਕੇ ਨਾਲ ਤੂੰ ਨਾ ਮੰਨਦਾ ਹੋਵੇ। ਜਿੱਦਾਂ ਮੈਂ ਬਾਣੀ ਵਿੱਚੋਂ ਅੰਡਰਸਟੈਂਡ ਕੀਤਾ ਹੈ ਉਸ ਤਰੀਕੇ ਨਾਲ ਤੂੰ ਨਾ ਮੰਨਦਾ ਹੋਵੇ। ਹੁਣ ਜਿਹੜੇ ਲੋਕ ਪੱਥਰਾਂ ਨੂੰ ਪੂਜਦੇ ਨੇ ਉਹ ਕਹਿੰਦੇ ਨੇ ਅਸੀਂ ਰੱਬ ਨੂੰ ਮੰਨਦੇ ਹਾਂ, ਤੇ ਜਿਹੜੇ ਪੱਥਰਾਂ ਨੂੰ ਨਹੀਂ ਪੂਜਦੇ ਉਹ ਕਹਿੰਦੇ ਇਹ ਰੱਬ ਨੂੰ ਮੰਨਦੇ ਨਹੀਂ ਹਨ। ਤੋ ਇਹ ਕਨਫਲਿਕਟ ਹੈ ਨਾ, ਇੱਕ ਰੌਲਾ ਹੈ ਨਾ ਬੜਾ ਵੱਡਾ। ਹੁਣ ਇਸੇ ਤਰੀਕੇ ਨਾਲ ਕੋਈ ਖਾਸ ਚੀਜ਼ ਨੂੰ ਮੰਨਣ ਵਾਲਾ ਇਹ ਦਾਅਵਾ ਕਰਦਾ ਵੀ ਮੈਂ ਰੱਬ, ਪਰ ਅਸੀਂ ਰੱਬ ਨੂੰ ਕਿੱਦਾਂ ਮੰਨਣਾ ਹੈ? ਅਸੀਂ ਰੱਬ ਨੂੰ ਇੱਦਾਂ ਮੰਨਣਾ ਹੈ ਜਿਵੇਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਬਾਣੀ ਨੇ ਕਿਹਾ ਹੈ। ਤੋ ਰੱਬ ਨੂੰ ਮੰਨਣ ਵਾਲੇ ਵੀ ਨਾਸਤਕ ਹੁੰਦੇ ਨੇ। ਕਿੱਦਾਂ ਹੁੰਦੇ ਨੇ? ਵੀ ਜਿਹੜੇ ਕਹਿੰਦੇ ਨੇ ਵੀ ਰੱਬ ਹੈ ਪਰ ਉਹ ਕਹਿੰਦੇ ਨੇ ਕਿਸੇ ਖਾਸ ਜਗ੍ਹਾ ਉੱਤੇ ਹੈ, ਉਹ ਸਾਰਿਆਂ ਵਿੱਚ ਰੱਬ ਨੂੰ ਵੱਸਦਾ ਹੋਇਆ ਮਹਿਸੂਸ ਨਹੀਂ ਕਰਦੇ, ਮੁਨਕਰ ਹੋ ਗਏ ਨਾ ਉਹ। ਉਹਨਾਂ ਨੂੰ ਲੱਗਦਾ ਕਿਸੇ ਖਾਸ ਜਗ੍ਹਾ ਉੱਤੇ ਹੈ, ਉਦਾਂ ਮੰਨਦੇ ਨੇ। ਇੱਦਾਂ ਹੀ ਗੁਰੂ ਦੀ ਗੱਲ ਵੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਵੀ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਗੁਰੂ ਦੇ ਨਾਲ ਹੈ ਮੇਰੇ। ਤੋ ਇਹ ਇੱਕ ਗੱਲ ਜਿਹੜੀ ਹੈ ਸਾਨੂੰ ਅੰਡਰਸਟੈਂਡ ਕਰਨੀ ਪੈਣੀ ਹੈ, ਸਮਝਣੀ ਪੈਣੀ। ਇੱਕ ਬੰਦਾ ਸਾਫ਼ ਰੱਬ ਤੋਂ ਮੁਨਕਰ ਹੋ ਗਿਆ ਵੀ ਮੈਂ ਨਹੀਂ ਮੰਨਦਾ ਵੀ ਦੁਨੀਆਂ ਨੂੰ ਬਣਾਉਣ ਵਾਲੀ ਕੋਈ ਹਸਤੀ ਹੈ, ਉਹ ਮੌਜੂਦ ਹੈ, ਉਹ ਕਹਿੰਦਾ ਜੀ ਮੈਂ, ਤੁਸੀਂ ਮੈਨੂੰ ਕਹਿੰਦੇ ਹੋ ਨਾਸਤਕ ਹੈ ਤੇ ਠੀਕ ਹੈ, ਮੈਂ ਕੀ ਹਾਂ, ਨਾਸਤਕ ਹਾਂ। ਪਰ ਜਿਹੜਾ ਰੱਬ ਨੂੰ ਮੰਨਣ ਦਾ ਦਾਅਵਾ ਕਰਨ ਵਾਲਾ ਹੈ, ਰੱਬੀ ਪ੍ਰੇਮ ਤੇ ਉਹਦੇ ਹਿਰਦੇ ਵਿੱਚ ਵੀ ਨਹੀਂ ਹੈ, ਉਹ ਵੀ ਨਫ਼ਰਤ ਨਾਲ ਭਰਿਆ ਪਿਆ, ਉਹਦੇ ਅੰਦਰ ਵੀ ਈਰਖਾ ਹੈ, ਹੰਕਾਰ ਹੈ, ਲੋਭ ਹੈ, ਕ੍ਰੋਧ ਹੈ, ਈਵਨ ਰੱਬ ਨੂੰ ਮੰਨਣ ਵਾਲੇ ਜ਼ੁਬਾਨਾਂ ਗੰਦੀਆਂ ਕਰੀ ਫਿਰਦੇ ਨੇ, ਫਿਰ ਮੰਨਦਾ ਕੌਣ ਹੈ? ਵੇਖੋ ਆਪਾਂ ਬਾਣੀ ਵਿੱਚੋਂ ਇਸ ਚੀਜ਼ ਨੂੰ ਸਮਝਾਂਗੇ। ਸਤਿਗੁਰ ਨੇ ਕਿਹਾ ਜਿਸਨੂੰ ਪ੍ਰਤੀਤ ਹੋਵੇ, ਜਿਹਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦਾ ਵਿਸ਼ਵਾਸ ਵੱਜ ਗਿਆ, ਜਿਹਨੂੰ ਸਾਰਿਆਂ ਵਿੱਚ ਰੱਬ ਨਜ਼ਰ ਆਉਣ ਲੱਗ ਪਿਆ, ਜਿਹੜਾ ਇੱਦਾਂ ਸਮਝਦਾ ਈਬੈ ਬੀਠਲ ਉਬੈ ਬੀਠਲ ਬੀਠਲ ਬਿਣ ਸੰਸਾਰ ਨਹੀਂ, ਆਖਿਆ ਉਹ ਤੋਂ ਬਿਨਾਂ ਤੇ ਦੁਨੀਆਂ ਹੀ ਨਹੀਂ ਹੈਗੀ। ਪਰ ਉਸੇ ਦੁਨੀਆਂ ਨੂੰ ਊਚ ਨੀਚ ਵਿੱਚ ਵੀ ਵੇਖ ਰਿਹਾ, ਜ਼ਾਤ ਪਾਤ ਵਿੱਚ ਵੀ ਵੇਖ ਰਿਹਾ, ਰੰਗਾਂ ਦੇ ਫਰਕ ਨਾਲ ਵੀ ਵੇਖ ਰਿਹਾ ਹੈ, ਆਪਣੇ ਆਪ ਨੂੰ ਉੱਚਾ ਸਮਝ ਕੇ ਦੂਜੇ ਨੂੰ ਨੀਵਾਂ ਵੀ ਸਮਝ ਰਿਹਾ ਹੈ। ਮਹਾਰਾਜ ਕਹਿੰਦੇ ਫਿਰ ਤੇਰੀ ਪ੍ਰਤੀਤ ਤੇ ਕੋਈ ਨਾ ਹੈਗੀ, ਤੂੰ ਤੇ ਜ਼ੁਬਾਨੀ ਕਹਿ ਦਿੱਤਾ ਪਰ ਇਹਦੇ ਉੱਤੇ ਅਮਲ ਤੇ ਕੋਈ ਨਾ ਕੀਤਾ ਤੂੰ। ਤੇ ਜਿਹੜਾ ਇਸ ਵਿਸ਼ਵਾਸ ਤੋਂ ਬਿਨਾਂ ਬਾਣੀ ਨੂੰ ਗਾ ਰਿਹਾ ਹੈ, ਬਾਣੀ ਨੂੰ ਪੜ੍ਹ ਰਿਹਾ ਹੈ, ਜਿਹਨੂੰ
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇਹ ਬਚਨ ਸਮਝ ਨਹੀਂ ਲੱਗਾ ਵੀ ਫਰੀਦਾ ਖਾਲਕ ਖਲਕ ਮੈਂ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮਹਲਾ ਪੰਜਵਾਂ ਦਾ ਸਲੋਕ ਹੈ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਆਖਿਆ ਉਹ ਜਿਹੜਾ ਖਲਕਤ ਨੂੰ ਬਣਾਉਣ ਵਾਲਾ ਹੈ ਉਹ ਆਪਣੀ ਖਲਕਤ ਦੇ ਵਿੱਚ ਹੀ ਹੈ ਤੇ ਇਹ ਖਲਕਤ ਉਹਦੇ ਵਿੱਚ ਹੈ, ਦੋਵੇਂ ਓਤ ਪੋਤ ਨੇ ਇੱਕ ਦੂਜੇ ਦੇ ਨਾਲ, ਤਾਣਾ ਪੇਟੇ ਵਾਂਗੂ ਇੱਕੋ ਹੀ ਨੇ। ਖਲਕ ਵਸੈ ਰੱਬ ਮਾਹੇ। ਸਤਿਗੁਰੂ ਨੇ ਇੱਕ ਖਿਆਲ ਦਿੱਤਾ ਕਿ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੇ। ਅੱਛਾ, ਗਾਇਆ ਕਿਹਦਾ ਥਾਏ ਪੈਂਦਾ? ਜਿਹਨੂੰ ਵਿਸ਼ਵਾਸ ਹੈ, ਜਿਹੜਾ ਜ਼ੁਬਾਨੀ ਕਲਾਮੀ ਰੱਬ ਦੀ ਗੱਲ ਨਹੀਂ ਕਰਦਾ, ਜਿਹਨੂੰ ਵਿਸ਼ਵਾਸ ਹੈ ਵੀ ਰੱਬ ਕੁੱਲ ਖਲਕਤ ਵਿੱਚ ਹੈ, ਜਿਹਨੂੰ ਵਿਸ਼ਵਾਸ ਹੈ ਵੀ ਘੱਟ ਘੱਟ ਮੈਂ ਹਰਜੂ ਵਸੈ, ਹਰ ਹਿਰਦੇ ਵਿੱਚ ਰੱਬ ਵੱਸਦਾ, ਜਿਹਨੂੰ ਇਹ ਵਿਸ਼ਵਾਸ ਹੈ, ਜਿਹਨੂੰ ਇਹ ਵਿਸ਼ਵਾਸ ਹੈ ਵੀ ਅੱਲਾ ਇੱਕ ਮਸੀਤ ਬਸਤ ਹੈ, ਵੀ ਅੱਲਾ ਇਕੱਲਾ ਕਿੱਥੇ ਵੱਸਦਾ? ਮਸੀਤ ਵਿੱਚ। ਤੋ ਬਾਬਾ ਜੀ ਨੇ ਸਵਾਲ ਕੀਤਾ ਨਾ, ਅਵਰ ਮੁਲਕ ਕਿਸ ਕੇਰਾ, ਫਿਰ ਮੈਨੂੰ ਇਹ ਦੱਸ ਜੇ ਅੱਲਾ ਮਸੀਤ ਵਿੱਚ ਹੈ ਤੇ ਫਿਰ ਬਾਕੀ ਮੁਲਕ ਕਿਹਦਾ? ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੇ, ਸੋ ਪਾਵੇ ਦਰਗਾ ਮਾਨ। ਉਹ ਰੱਬ ਦੇ ਦਰ ਉੱਤੇ ਮਾਣ ਪ੍ਰਾਪਤ ਕਰਦਾ ਜਿਹੜਾ ਇਹ ਮੰਨਦਾ ਹੈ ਵੀ ਰੱਬ ਹਰ ਇੱਕ ਥਾਂ ਉੱਤੇ ਮੌਜੂਦ ਹੈ, ਹਰ ਇੱਕ ਦੇ ਹਿਰਦੇ ਵਿੱਚ ਬੈਠਾ ਹੋਇਆ ਹੈ। ਹੁਣ ਅਗਲੀ ਪੰਕਤੀ ਸੁਣਿਓ, ਜੋ ਬਿਨ ਪ੍ਰਤੀਤੀ, ਜਿਹੜੇ ਪ੍ਰਤੀਤ ਤੋਂ ਬਿਨਾਂ ਤੁਰੇ ਫਿਰਦੇ ਨੇ, ਜਿਹੜੇ ਵਿਸ਼ਵਾਸ ਤੋਂ ਬਿਨਾਂ ਹੀ ਤੁਰੇ ਫਿਰਦੇ ਨੇ, ਜ਼ੁਬਾਨੀ ਕਲਾਮੀ ਜਿਹੜੇ ਵਿਸ਼ਵਾਸ ਰੱਖਦੇ ਨੇ, ਜੋ ਬਿਨ ਪ੍ਰਤੀਤੀ ਕਪਟੀ, ਅੰਦਰ ਉਹਨਾਂ ਦੇ ਕੀ ਹੈ? ਕਪਟ, ਵਿਸ਼ਵਾਸ ਨਹੀਂ ਹੈਗਾ। ਬਾਬਾ ਜੀ ਨੇ ਕਿਹਾ, ਜੋ ਬਿਨ ਪ੍ਰਤੀਤੀ ਕਪਟੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਤੇ ਝੂਠੇ ਝੂਠੇ ਅੱਖਾਂ ਬੜੀਆਂ ਮੀਟਦੇ ਨੇ, ਜਿਵੇਂ ਬੰਗਲਾ ਨੀ ਖਲੋਂਦਾ, ਬੰਗਲਾ ਇੱਕ ਲੱਤ ਉੱਤੇ ਖਲੋ ਜਾਂਦਾ ਨਾ ਅੱਖਾਂ ਬੰਦ ਕਰਕੇ, ਉਹ ਕੋਈ ਇਬਾਦਤ ਥੋੜਾ ਕਰ ਰਿਹਾ ਹੁੰਦਾ, ਕੋਈ ਰੱਬ ਨੂੰ ਥੋੜਾ ਚੇਤੇ ਕਰ ਰਿਹਾ ਹੁੰਦਾ। ਇੱਥੇ ਭੇਖ ਦੀ ਗੱਲ ਹੈ, ਰੱਬ ਨੂੰ ਮੰਨਣ ਦੇ ਵਿਖਾਵੇ ਦੀ ਗੱਲ ਚੱਲ ਰਹੀ ਹੈ ਸਾਧ ਸੰਗਤ ਜੀ।

ਆਖਿਆ ਉਹਨਾਂ ਦਾ ਜਿਹੜਾ ਇਹ ਝੂਠਾ ਹੰਕਾਰ ਹੈ ਨਾ ਆਪਣੀ ਉੱਚਤਾ ਬਾਰੇ, ਵੀ ਅਸੀਂ ਉੱਚੇ ਹਾਂ, ਅਸੀਂ ਬੜਾ ਰੱਬ ਨੂੰ ਮੰਨਦੇ ਹਾਂ, ਅਸੀਂ ਬੜਾ ਗੁਰੂ ਨੂੰ ਮੰਨਦੇ ਹਾਂ, ਸਮਾਂ ਪਾ ਕੇ ਉਹਨਾਂ ਦਾ ਇਹ ਹੰਕਾਰ ਉਤਰ ਜਾਵੇਗਾ। ਉਹਨਾਂ ਦੀ ਉੱਚਮਤਾ, ਉਹ ਕਹਿੰਦੇ ਹੁੰਦੇ ਵੀ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਵੀ ਆ ਜਾਂਦਾ। ਇਸ ਕਰਕੇ ਝੂਠ ਜਿੰਨਾ ਮਰਜ਼ੀ ਸ਼ੋਰ ਸ਼ਰਾਬਾ ਕਰ ਲਵੇ, ਜਿੰਨਾ ਮਰਜ਼ੀ ਉੱਚਾ ਬੋਲ ਲਵੇ, ਪਰ ਸੱਚ ਦੀ ਇੱਕ ਰੱਤੀ ਜਿੰਨੀ ਕਿਰਨ, ਜਿਵੇਂ ਸੂਰਜ ਦੀ ਹਨੇਰਾ ਜਿੰਨਾ ਮਰਜ਼ੀ ਜੋਬਨ ਉੱਤੇ ਹੋਵੇ, ਪਰ ਸੂਰਜ ਦੀ ਇੱਕ ਨਿੱਕੀ ਜਿਹੀ ਕਿਰਨ ਉਸ ਹਨੇਰੇ ਦੇ ਪਰਖੱਚੇ ਉਡਾ ਦਿੰਦੀ ਆ। ਤੂੰ ਕਈ ਵਾਰ ਝੂਠ ਛੇਤੀ ਫੈਲਦਾ, ਝੂਠ ਛੇਤੀ ਫੈਲਦਾ, ਝੂਠ ਦਾ ਬੋਲ ਬਹਲਾ ਵੱਧ ਹੁੰਦਾ, ਪਰ ਜਦੋਂ ਸੱਚ ਦੀ ਇੱਕ ਕਿਰਨ ਪੈਣੀ ਨਾ ਇੱਦਾਂ ਕਰਕੇ, ਤਾਂ ਬਾਬਾ ਜੀ ਕਹਿੰਦੇ ਨੇ ਇਹ ਜਿਹੜੇ ਉੱਚੇ ਬਣੇ ਫਿਰਦੇ ਨੇ, ਜਿਹੜੇ ਰੱਬ ਨੂੰ ਗੁਰੂ ਨੂੰ ਮੰਨਣ ਦਾ ਦਾਅਵਾ ਕਰਦੇ ਨੇ, ਇਹਨਾਂ ਦਾ ਗੁਮਾਨ ਉੱਤਰ ਜਾਣਾ ਪ੍ਰਤੀਤ ਨਹੀਂ ਹੈ, ਇਹਨਾਂ ਦੀ ਵਿਸ਼ਵਾਸ ਨਹੀਂ ਹੈ। ਤੋ ਇਹ ਬਿਨਾਂ ਵਿਸ਼ਵਾਸ ਤੋਂ ਰੱਬ ਨੂੰ ਮੰਨਣ ਦਾ ਦਾਅਵਾ ਕਰਦੇ ਨੇ, ਇਹਨਾਂ ਨੇ ਵਿਸ਼ਵਾਸ ਆਪਣੇ ਨੂੰ ਪੱਕਿਆਂ ਕਿਵੇਂ ਕੀਤਾ, ਇਹ ਵੀ ਥੋੜ੍ਹਾ ਜਿਹਾ ਸਮਝ ਲੈਂਦੇ। ਬਾਣੀ ਨੇ ਜਵਾਬ ਦੇਈ ਜਾਣੇ। ਹੁਣ ਵੇਖੋ ਬਾਬਾ ਜੀ ਨੇ ਕਿਹਾ, ਕੰਚਨ ਕੇ ਕੋਟ ਦੱਤ ਕਰੀ ਬਹੁ ਹੈ ਵਰ ਗੈ ਵਰਦਾਨ। ਆਖਿਆ ਜੇ ਮੈਂ ਸੋਨੇ ਦੇ ਕਿਲੇ ਦਾਨ ਕਰਾਂ, ਦੱਤ ਕਰੀ ਦਾ ਅਰਥ ਹੁੰਦਾ ਹੱਥੋਂ ਦੇਣਾ, ਜਿਵੇਂ ਦਾਨ ਕਰਨਾ। ਅਗਲਾ ਸ਼ਬਦ ਵਰਤਿਆ, ਆਖਿਆ ਹੈਵਰ ਗੈਵਰ, ਹੈਵਰ ਕਹਿੰਦੇ ਨੇ ਜੀ ਘੋੜਿਆਂ ਨੂੰ ਤੇ ਗੈਵਰ ਕਹਿੰਦੇ ਨੇ ਹਾਥੀਆਂ ਨੂੰ। ਕੰਚਨ ਕੇ ਕੋਟ, ਕੋਈ ਬੰਦਾ ਸੋਨੇ ਦੇ ਕਿਲੇ ਬਣਾ ਬਣਾ ਕੇ ਦਾਨ ਕਰ ਦੇਵੇ, ਘੋੜੇ ਦਾਨ ਕਰੇ, ਹਾਥੀ ਦਾਨ ਕਰੇ, ਭੂਮ ਦਾਨ, ਕੋਈ ਭੂਮੀ ਦਾਨ ਕਰੇ, ਗਊਆਂ ਘਣੀ ਗਾਵਾਂ ਦਾਨ ਕਰੇ, ਪੀਅੰਤਰ ਗਰਭ ਗੁਮਾਨ, ਅੰਦਰ ਉਹਦੇ ਬੜਾ ਹੰਕਾਰ ਹੋਵੇ ਵੀ ਮੈਂ ਏਡਾ ਵੱਡਾ ਦਾਨੀ ਹਾਂ, ਹੁਣ ਤੇ ਮੈਂ ਰੱਬ ਦੀ ਖੁਸ਼ੀ ਲੈ ਲਵਾਂਗਾ। ਬਾਬਾ ਜੀ ਕਹਿੰਦੇ ਰਾਮ ਨਾਮ ਮਨ ਬੇਦਿਆ ਗੁਰਦੀਆ ਸੱਚਦਾਨ। ਪਰ ਜਿਸ ਮਨੁੱਖ ਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਜਿਹੜਾ ਸੱਚੀ ਰੱਬ ਦੇ ਨਾਲ ਜੁੜਿਆ ਹੋਇਆ ਨਾ, ਉਹਦਾ ਮਨ ਰੱਬ ਵਿੱਚ ਹੀ ਪਰੋਇਆ ਰਹਿੰਦਾ, ਹੰਕਾਰ ਵਿੱਚ ਕਦੀ ਨਹੀਂ ਆਉਂਦਾ। ਹੁਣ ਅਗਲੀ ਪੰਕਤੀ ਪ੍ਰਤੀਤ ਨਾਲ ਸੰਬੰਧਿਤ ਹੈ। ਮਹਾਰਾਜ ਕਹਿੰਦੇ ਮਨ ਹੱਠ ਬੁੱਧੀ ਕੇਤੀਆਂ। ਹੁਣ ਕਈ ਗਾਉਂਦੇ ਨੇ ਮਨ ਦੇ ਹੱਠ ਕਰਕੇ, ਮਨ ਦੇ ਹੱਠ ਕਰਕੇ ਕਿਵੇਂ ਗਾਇਆ ਜਾਂਦਾ? ਜਦੋਂ ਬੰਦਾ ਕਿਸੇ ਵੀ ਤਰੀਕੇ ਨਾਲ ਕੋਈ ਜਪ ਤਪ ਕਰਦਾ, ਕੋਈ ਸਰੀਰ ਨੂੰ ਕਸ਼ਟ ਦਿੰਦਾ, ਕੋਈ ਬਹੁਤ ਸਾਰੀਆਂ ਧਾਰਮਿਕ ਗ੍ਰੰਥਾਂ ਦੀਆਂ ਪੁਸਤਕਾਂ ਨੂੰ ਮਨ ਮਾਰ ਕੇ ਪੜ੍ਹੀ ਜਾਵੇ, ਇਹਨੂੰ ਮਨ ਹੱਠ ਕਹਿੰਦੇ ਨੇ। ਮਨ ਹੱਠ ਕਰਕੇ, ਮੰਨ ਲਓ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, ਬਹੁਤ ਸਾਰੇ ਸਿੰਘ ਚਲੋ ਪ੍ਰੇਮ ਨਾਲ ਬਾਣੀ ਪੜ੍ਹਦੇ ਗਾਉਂਦੇ ਨੇ, ਪਰ ਇੱਕ ਬੰਦਾ ਵਿਚਾਰਾ ਜਿਹੜਾ ਹੈ ਉਹਨੂੰ ਇਹ ਦੱਸਿਆ ਗਿਆ ਵੀ ਜੇ ਤੂੰ ਹੱਠ ਕਰਕੇ 5 ਘੰਟੇ ਬਵੇਂ ਨਾ ਚੌਂਕੜੀ ਮਾਰ ਕੇ, ਤੇ ਫਿਰ ਤੇਰਾ ਭਲਾ ਹੋਣਾ। ਉਹ ਵਿਚਾਰਾ ਚੌਂਕੜੀ ਮਾਰ ਕੇ 5 ਘੰਟੇ ਬੈਠਾ ਰਿਹਾ, ਉਹਨੇ ਕੀ ਕੀਤਾ, ਮਨ ਨੂੰ ਸਖ਼ਤ ਕਰ ਲਿਆ ਵੀ ਮੈਂ 5 ਘੰਟੇ ਬਹਿਣਾ ਹੀ ਬਹਿਣਾ। ਹਾਂ, ਜੇ ਦੁਨੀਆਂ ਦੀ ਵਿਦਿਆ ਹੁੰਦੀ ਤੇ ਜੇ ਉਹ ਮਨ ਮਾਰ ਕੇ ਪੜ੍ਹ ਲੈਂਦਾ, ਫਿਰ ਤੇ ਕੋਈ ਤਰੱਕੀ ਉਹਦੀ ਜ਼ਰੂਰ ਹੋ ਜਾਣੀ ਸੀ, ਮਨ ਮਾਰ ਕੇ ਬੰਦਾ 5 ਘੰਟੇ ਪੜ੍ਹ ਲਵੇ। ਪਰ ਜੇ ਕੋਈ ਆਖੇ ਵੀ ਮੈਂ ਮਨ ਦੇ ਹੱਠ ਕਰਕੇ 5 ਘੰਟੇ ਚੌਂਕੜਾ ਮਾਰ ਕੇ ਰੱਬ ਨੂੰ ਪਾ ਲਵਾਂਗਾ, ਇਹ ਨਹੀਂ ਹੋਣਾ। ਇੱਥੇ ਖੇਡ ਐਸੀ ਚੱਲਣੀ ਹੈ ਵੀ ਤੁਹਾਡੇ ਅੰਦਰ ਇਹ ਵਿਸ਼ਵਾਸ ਪੱਕਾ ਬਣਾਉਣਾ ਪੈਣਾ ਤੁਹਾਨੂੰ ਵੀ ਇੱਥੇ ਹਰ ਜੀਵ ਦੇ ਵਿੱਚ ਵਾਹਿਗੁਰੂ ਵਸਦਾ ਹੈ। ਮਨ ਹੱਠ ਕਰਨ ਨਾਲ ਗੱਲ ਨਹੀਂ ਬਣਨੀ। ਬੰਦਾ ਵਰਤ ਰੱਖ ਲਵੇ, ਭੁੱਖਾ ਰਹਿਣ ਲੱਗ ਪਵੇ, ਮਨ ਦਾ ਕੀ ਕਰ ਲਿਆ ਉਹਨੇ? ਹੱਠ ਕਰ ਲਿਆ। ਹੱਠ ਇਹ ਕੀਤਾ ਵੀ ਮੈਨੂੰ ਉੱਤੋਂ ਰੱਬ ਉੱਤਰ ਕੇ ਆਣ ਕੇ ਮਿਲੇ। ਹੁਣ ਉਹ ਇਹ ਝੂਠਾ ਹੱਠ ਹੈ, ਜਿੰਨਾ ਚਿਰ ਮਰਜ਼ੀ ਕਰੀ ਜਾਵੇ ਇੱਦਾਂ ਕਦੀ ਵੀ ਹੋਣਾ ਨਹੀਂ ਹੈ, ਇਹ ਝੂਠਾ ਹੱਠ ਹੈ, ਜਿੰਨਾ ਮਰਜ਼ੀ ਕਰ ਲਵੇ ਕੋਈ। ਕੋਈ ਬੰਦਾ ਧੂਣੀ ਤਪਾ ਕੇ ਬਹਿ ਗਿਆ,
ਹੱਠ ਕਰਕੇ ਬਹਿ ਗਿਆ ਵੀ ਇੱਦਾਂ ਮੈਂ ਰੱਬ ਨੂੰ ਪਾ ਲਵਾਂਗਾ ਤੇ ਇੱਦਾਂ ਨਹੀਂ ਹੋਣਾ। ਇਹ ਸਾਰੀਆਂ ਚੀਜ਼ਾਂ ਕੀ ਨੇ? ਮਨ ਹੱਠ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਮਨ ਪ੍ਰਤੀ ਤਨਾ ਆਈਆ ਸਹਿਜ ਨਾ ਲੱਗੋ ਭਾਉ। ਮਨ ਵਿੱਚ ਵਿਸ਼ਵਾਸ ਨਹੀਂ ਵੀ ਰੱਬ ਹਰ ਇੱਕ ਥਾਂ ਉੱਤੇ ਵੱਸਦਾ, ਇਹ ਸਹਿਜ ਦੇ ਨਾਲ ਪਿਆਰ ਨਹੀਂ ਲੱਗਾ। ਸਹਿਜ ਟਿਕਾ ਸ਼ਬਦ ਹੈ ਸਾਧ ਨਾ ਪਾਇਓ। ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਹੀ ਰੱਬ ਦਾ ਸਵਾਦ ਆਉਂਦਾ ਹੈ। ਮਨ ਹੱਠ ਕਿਆ ਗੁਣ ਗਾਏ। ਮਨ ਦੇ ਹੱਠ ਕਰਕੇ ਕੀ ਐਵੇਂ ਗੁਣ ਗਾਉਂਦਾ ਫਿਰਦਾ? ਇਹਦਾ ਨਹੀਂ ਗੱਲ ਬਣਨੀ। ਨਾਨਕ ਆਇਆ ਸੋ ਪ੍ਰਵਾਨ ਹੈ, ਜੇ ਗੁਰਮੁਖ ਸੱਚ ਸਮਾਏ। ਜਿਹੜਾ ਗੁਰੂ ਵੱਲ ਮੁਖ ਕਰਕੇ ਸੱਚ ਦੇ ਵਿੱਚ ਆਪਣੇ ਜੀਵਨ ਨੂੰ ਸਮਾ ਜਾਂਦਾ ਹੈ। ਅੱਛਾ, ਦੁਨੀਆਂ ਦਾ ਸੱਚ ਆਪੋ ਆਪਣਾ ਹੈ, ਜਿਹੜਾ ਸੰਸਾਰ ਹੈ ਨਾ ਇਹਦਾ ਸੱਚ ਆਪੋ ਆਪਣਾ। ਸੱਚ ਸਿਰਜੇ ਜਾਂਦੇ ਨੇ, ਝੂਠੇ ਵੀ ਸੱਚ ਬਣ ਜਾਂਦੇ ਸੀ। ਝੂਠਾ ਬੰਦਾ ਵੀ ਜਿਹੜਾ ਹੈ ਉਹ ਚੀਜ਼ਾਂ ਨੂੰ ਕੀ ਬਣਾ ਲੈਂਦਾ? ਸੱਚਿਆਂ ਪਰ ਹੁੰਦਾ ਭਾਵੇਂ ਝੂਠ ਹੀ ਆ, ਪਰ ਉਹਨੂੰ ਵੀ ਕਈ ਵਾਰ ਸੱਚ ਬਣਾ ਲੈਂਦੇ ਨੇ। ਅੱਛਾ, ਤੁਸੀਂ ਅੰਦਾਜ਼ਾ ਲਾਓ ਸਾਧ ਜਦੋਂ ਨਾ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ, ਛੋਟੇ ਸਾਹਿਬਜ਼ਾਦੇ, ਤੇ ਉਹ ਕਿਹਦੀ ਆੜ ਚ ਕੀਤੇ ਗਏ? ਧਰਮ ਦੀ ਆੜ ਚ। ਉਦਾਂ ਨਹੀਂ ਸੀ ਕੀਤੇ ਜਾ ਸਕਦੇ। ਵਜ਼ੀਰ ਖਾਨ ਸਿੱਧਾ ਖਤਮ ਕਰ ਦਿੰਦਾ ਉਹਨਾਂ ਨੂੰ। ਜੇ ਜਿਹੜਾ ਵਜ਼ੀਰ ਖਾਨ, ਜਿਹੜਾ ਰਾਜਨੀਤਿਕ ਪੋਲੀਟੀਕਲ ਬੰਦਾ ਸੀ ਜਿਹੜਾ, ਉਹ ਸਾਹਿਬਜ਼ਾਦਿਆਂ ਨੂੰ ਸਿੱਧਾ ਹੀ ਖਤਮ ਕਰ ਦਿੰਦਾ। ਪਰ ਨਹੀਂ, ਉਹ ਸ਼ਾਤਰ ਸੀ, ਉਹਨੇ ਵਿੱਚ ਧਰਮ ਦੀ ਕਿਤਾਬ ਲਿਆਂਦੀ। ਖਤਮ ਕਰਨ ਵਾਸਤੇ ਵਿੱਚ ਕੀ ਲਿਆਂਦੀ? ਧਰਮ ਦੀ ਕਿਤਾਬ ਲਿਆਂਦੀ, ਕੁਰਾਨ ਲਿਆਂਦੀ ਉਹਨੇ ਵਿੱਚ, ਕਿਉਂਕਿ ਫਿਰ ਜਸਟੀਫਾਈ ਕਰਨਾ ਸੌਖਾ ਹੋ ਜਾਊਗਾ। ਅੱਛਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਜ਼ਲੂਮਾਂ ਦੇ ਹੱਕ ਵਿੱਚ ਖਲੋਤੇ ਤੇ ਸਿੱਧੇ ਹੀ ਖਤਮ ਕਰ ਦਿੰਦੇ ਉਹਨਾਂ ਨੂੰ। ਔਰੰਗਜ਼ੇਬ ਸਿੱਧਾ ਹੀ ਖਤਮ ਕਰ ਦਿੰਦਾ, ਪਰ ਨਹੀਂ, ਉਹਨੇ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਤੇ ਵਿੱਚ ਧਰਮ ਦੀ ਕਿਤਾਬ ਲਿਆਂਦੀ ਉਹਨਾਂ ਨੇ, ਕੁਰਾਨ ਨੂੰ ਲਿਆਂਦਾ। ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਜੇ ਸਰਕਾਰ ਨੂੰ ਖਤਰਾ ਸੀ, ਜੇ ਸਰਕਾਰ ਕੋਈ ਰਾਜਨੀਤੀ ਕਰਨਾ ਚਾਹੁੰਦੀ ਸੀ, ਸਿੱਧਾ ਹੀ ਗੁਰੂ ਅਰਜਨ ਸਾਹਿਬ ਨੂੰ ਖਤਮ ਕਰਨ ਦੇ। ਪਰ ਤੁਸੀਂ ਹੈਰਾਨ ਹੋਵੋਗੇ, 33, 22 ਤੇ ਬਹਾਉਣ ਤੋਂ ਪਹਿਲਾਂ ਉਹਨਾਂ ਵੀ ਵਿੱਚ ਧਰਮ ਲੈ ਕੇ ਆਉਂਦਾ। ਇਹਦੇ ਨਾਲ ਕੀ ਹੁੰਦਾ ਹੈ? ਇਹਦੇ ਨਾਲ ਬੰਦੇ ਨੂੰ ਡਿਮੋਲਿਸ਼ ਕਰਨਾ ਸੌਖਾ ਹੋ ਜਾਂਦਾ। ਜਦੋਂ ਵਿੱਚ ਕੀ ਆ ਗਿਆ? ਰਿਲੀਜਨ ਆ ਗਿਆ, ਧਰਮ ਆ ਗਿਆ, ਉਦੋਂ, ਕਿਉਂਕਿ ਫਿਰ ਲੋਕ ਭਾਵਨਾਵਾਂ ਜਿਹੜੀਆਂ ਨੇ ਉਹਦੇ ਨਾਲ ਜੁੜੀਆਂ ਹੁੰਦੀਆਂ। ਤੁਸੀਂ ਕਿਸੇ ਦਾ ਨੁਕਸਾਨ ਕਰਨਾ, ਕਿਸੇ ਦਾ, ਤਾਂ ਸਭ ਤੋਂ ਸੌਖਾ ਤਰੀਕਾ ਇਹੋ ਹੀ ਹੈ। ਤੁਸੀਂ ਕਿਸੇ ਦਾ ਕਰੈਕਟਰ ਅਸੈਸੀਨੇਸ਼ਨ ਕਰਨਾ, ਤੇ ਇਹ ਤਰੀਕਾ ਸੌਖਾ ਹੈ। ਤੁਸੀਂ ਪਿੱਛੇ ਜੇ ਵੇਖਿਆ ਹੋਣਾ, ਐਬਸਫੋਰਡ ਨਗਰ ਕੀਰਤਨ ਉੱਤੇ ਨਾ ਇੱਕ ਬੰਦਾ, ਉਹ ਵਿਚਾਰਾ ਕਿਤੇ ਬੈਠਾ ਫੋਨ ਤੇ ਵੀਡੀਓ ਵੇਖਣ ਡਿਆ ਸੀ, ਇੱਦਾਂ ਕਰਕੇ ਕੁਰਸੀ ਸੀ ਉਹਦੇ ਕੋਲ। ਤੇ ਤੁਸੀਂ ਸਿਆਣੇ ਬੈਠੇ ਹੋ, ਜਿਹੜੇ ਘਰਾਂ ਵਿੱਚ ਵੀ ਬੈਠੇ ਵੀ ਸੁਣਦੇ, ਤੁਸੀਂ ਵੀ ਗੌਰ ਕਰ ਲਿਓ। ਉਹ ਐਬਸਫੋਰਡ ਨਗਰ ਕੀਰਤਨ ਦੇ ਵਿੱਚ ਹੀ ਉਹਨਾਂ ਦਾ ਕੋਈ ਬੱਚੀ ਸੀ ਤੇ ਉਹ ਹੈਗੀ ਸੀ ਬਿਮਾਰ। ਨਗਰ ਕੀਰਤਨ ਵਿੱਚ ਉਹ ਕੁਰਸੀ ਲੈ ਕੇ ਨਾਲ ਚੱਲੇ ਹੋਏ ਸੀ, ਵੀ ਜਿੱਥੇ ਕਿਤੇ ਲੋੜ ਪੈਂਦੀ ਉੱਥੇ ਆਪਦਾ ਉਹ ਬਹਿ ਜਾਂਦੇ ਸੀ। ਉਹ ਕੁਰਸੀ ਛੱਡ ਕੇ ਬੰਦਾ ਤੇ ਕੋਈ ਲੰਗਰ ਪ੍ਰਸ਼ਾਦਾ ਛਕਣ ਲਈ ਗਿਆ, ਤੇ ਉਸ ਕੁਰਸੀ ਤੇ ਆਣ ਕੇ ਕੋਈ ਹੋਰ ਬੰਦੇ ਬਹਿ ਗਏ। ਜਦੋਂ ਉੱਤੇ ਬੈਠੇ ਉਹ ਆਣ ਕੇ, ਤੇ ਉਹਨੇ ਆਖਿਆ ਵੀ ਇਹ ਕੁਰਸੀ ਸਾਡੀ, ਤੇ ਉਹਦੇ ਨਾਲ ਥੋੜੇ ਔਖੇ ਭਾਰੇ ਹੋ ਗਏ, ਤੁਸੀਂ ਘਰੋਂ ਲਿਆ। ਉਹਨਾਂ ਨੂੰ ਪਤਾ ਨਹੀਂ, ਚਲੋ ਉਹਨਾਂ ਨੂੰ ਵੀ ਪਤਾ ਨਹੀਂ ਸੀ ਵੀ ਇਹ ਕੁਰਸੀ ਇਹਨਾਂ ਦੀ ਆਪਦੀ ਹੈ, ਚਲੋ ਮਸਲਾ। ਉਹਨਾਂ ਨੇ ਇੱਥੇ ਜ਼ਹਿਰ ਰੱਖ ਲਿਆ ਮਨ 'ਚ, ਤੇ ਉਹ ਬੈਠਾ ਇੱਦਾਂ ਫੋਨ ਸਕਰੋਲ ਕਰਨ ਡਿਆ ਸੀ। ਹੁਣ ਤੁਹਾਨੂੰ ਪਤਾ, ਅੱਜ ਕੱਲ੍ਹ ਵੰਨ ਸਵੰਨੀਆਂ ਵੀਡੀਓ ਫੋਨਾਂ ਦੇ ਵਿੱਚ ਆਉਂਦੀਆਂ, ਉਹ ਪਿੱਛੋਂ ਹੀ ਉਹਨਾਂ ਦੀ ਉਹਦੀ ਵੀਡੀਓ ਬਣਾ ਲਈ ਪਿਆ, ਵੇਖੋ ਜੀ ਇਹ ਕੁੜੀਆਂ ਨੂੰ ਗਲਤ ਵੀਡੀਓ ਵਿਖਾ ਰਿਹਾ। ਉਸ ਪਰਿਵਾਰ ਦਾ ਕਰੈਕਟਰ ਅਸੈਸੀਨੇਸ਼ਨ ਇੱਦਾਂ ਕਰ ਦਿੱਤਾ ਸੋਸ਼ਲ ਮੀਡੀਆ ਦੇ ਉੱਤੇ, ਤੇ ਉਹਨੂੰ ਪਤਾ ਕੀ ਕਿਹਾ ਗਿਆ? ਇਹ ਮੁਸਲਮਾਨ ਹੈ, ਉਹਦੀ ਦਾੜੀ ਚਲੋ ਕੱਟੀ ਹੋਈ ਸੀ, ਮੁਸਲਮਾਨ ਹੈ। ਇਸ ਕਰਕੇ ਸਾਨੂੰ ਇਹ ਗੱਲਾਂ ਸਮਝਣ ਤੇ ਵਿਚਾਰਨ ਦੀ ਜ਼ਰੂਰਤ ਹੈ। ਆਸ ਖੋਪਰ ਨੂੰ ਜਦੋਂ ਵੀ ਤੁਸੀਂ ਕੋਈ ਸੋਸ਼ਲ ਮੀਡੀਆ 'ਤੇ ਕੁਝ ਵੀ ਵੇਖਦੇ ਹੋ ਨਾ, ਇੱਕੋ ਦਮ ਅਗਰੈਸਿਵ ਨਹੀਂ ਹੋਣਾ, ਪਹਿਲਾਂ ਸੋਚਣਾ, ਸਮਝਣਾ,
ਸੋਚਣਾ ਸਮਝਣਾ ਹੈ, ਵਿਚਾਰਨਾ ਹੈ ਗੱਲ ਨੂੰ, ਚਿੱਥਣਾ ਹੈ ਗੱਲ ਨੂੰ। ਤੋ ਬਾਬਾ ਜੀ ਨੇ ਜਿਹੜੀ ਗੱਲ ਕੀਤੀ, ਆਖਿਆ ਵੀ ਆਇਆ ਉਹ ਪ੍ਰਵਾਨ ਹੈ ਜਿਹੜਾ ਗੁਰੂ ਵੱਲ ਮੁੱਖ ਕਰਕੇ ਸੱਚ ਚ ਸਮਾ ਜਾਂਦਾ। ਦੁਨੀਆਂ ਦੇ ਸੱਚ ਆਪੋ ਆਪਣੇ ਨੇ, ਪਰ ਗੁਰੂ ਦਾ ਸੱਚ ਇੱਕੋ ਹੀ ਹੈ। ਗੁਰੂ ਦਾ ਸੱਚ ਇਹ ਹੈ ਵੀ ਤੁਸੀਂ ਚੰਗੇ ਜੀਵਨ ਵਾਲੇ ਬਣਨਾ, ਤੁਹਾਡੇ ਅੰਦਰ ਸੱਤ ਹੋਵੇ, ਸੰਤੋਖ ਹੋਵੇ, ਸਹਿਜ ਹੋਵੇ, ਤੁਸੀਂ ਵਿਵੇਕਸ਼ੀਲ ਹੋਵੋ, ਇਹ ਗੁਰੂ ਦਾ ਸੱਚ ਹੈ। ਤੋ ਬਾਬਾ ਜੀ ਕਹਿੰਦੇ ਨੇ ਰੱਬ ਨੂੰ ਮੰਨਣ ਦਾ ਦਾਵਾ ਕਰਨ ਵਾਲੇ ਬਹੁਤ ਨੇ, ਪਰ ਪ੍ਰਤੀਤ ਵਿਸ਼ਵਾਸ ਜਿਹਦਾ ਵੱਜ ਜਾਂਦਾ ਹੈ ਨਾ, ਵੀ ਉਹ ਹਰ ਇੱਕ ਦੇ ਵਿੱਚ ਹੀ ਹੈ ਭਾਈ, ਜਾਂ ਜਾਂ ਵੇਖੋ ਤਾਂ ਹਜ਼ੂਰ, ਦੂਰ ਕਤੈ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਹੁਣ ਗੁਰੂ ਅਮਰਦਾਸ ਨੇ ਅਗਲੀ ਗੱਲ ਹੋਰ ਬੜੀ ਕੀਮਤੀ ਕੀਤੀ, ਆਖਿਆ ਇੱਥੇ ਵੇਖੋ, ਆਪਣਾ ਆਪਣਾ ਪਛਾਣੈ ਮੂੜਾ। ਆਖਿਆ ਮੂਰਖ ਆਪਣੇ ਆਪ ਦੀ ਪਛਾਣ ਨਹੀਂ ਕਰਦਾ, ਆਪਣੇ ਆਪ ਦੀ ਸਭ ਤੋਂ ਪਹਿਲੀ ਪਛਾਣ ਕਿਹਦੀ ਕਰਨੀ ਹੈ? ਆਪਣੇ ਆਪ ਦੀ। ਜਿਹਨੂੰ ਸ਼ੇਖ ਫਰੀਦ ਸਾਹਿਬ ਨੇ ਆਖਿਆ, ਫਰੀਦਾ ਜੀ ਤੂੰ ਅਕਲ ਲਤੀਫ ਹੈ, ਕਾਲੇ ਲੇਖ ਨਾ ਲੇਖ, ਆਪਣੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਆਖਿਆ ਜੇ ਤੂੰ ਸਿਆਣਾ ਹੈ ਨਾ, ਤੇ ਆਪਣੇ ਗਿਰੇਵਾਨ ਵਿੱਚ ਝਾਤੀ ਮਾਰ, ਆਪਣੇ ਅੰਦਰ ਵੀ ਝਾਤੀ ਮਾਰ। ਆਪਣਾ ਆਪ ਨਾ ਪਛਾਣੈ ਮੁੜਾ, ਅਵਰਾਂ ਆਖ ਦੁਖਾਏ, ਤੇ ਦੂਜੇ ਨੂੰ ਆਖ ਆਖ ਕੇ ਦੁੱਖ ਦਿੰਦਾ ਰਹਿੰਦਾ। ਮਤਲਬ ਆਪਣੇ ਅੰਦਰ ਝਾਤੀ ਨਹੀਂ ਮਾਰਨੀ, ਦੂਜੇ ਵੱਲ ਹਮੇਸ਼ਾ ਹੀ ਉਂਗਲ ਕਰ ਛੱਡਣੀ। ਮੁੰਡੇ ਦੀ ਖਸਲਤ ਨਾ ਗਈਆ, ਅੰਧੇ ਵਿਛੜ ਚੋਟਾਂ ਖਾਏ। ਮਹਾਰਾਜ ਨੇ ਆਖਿਆ ਇਹ ਜਿਹੜਾ ਮੂਰਖ ਮਨੁੱਖ ਹੈ, ਇਹ ਹਮੇਸ਼ਾ ਵਿਛੜ ਕੇ ਦੁੱਖ ਸਹਿੰਦਾ ਰਹਿੰਦਾ। ਮੁੱਢ ਤੋਂ ਹੀ ਇਹਦੀ ਜਿਹੜੀ ਵਾਦੀ ਹੈ ਨਾ, ਦੂਜਿਆਂ ਨੂੰ ਟ੍ਰਬਲ ਦੇਣ ਦੀ ਉਹ ਜਾਂਦੀ ਨਹੀਂ, ਦੂਜਿਆਂ ਨੂੰ ਮੁਸ਼ਕਲ ਦੇਣ ਦੀ ਵਾਦੀ ਇਹਦੀ ਜਾਂਦੀ ਨਹੀਂ।

ਅਨ ਦਿਨ ਸਹਿਸਾ ਕਦੇ ਨਾ ਚੁਕੈ ਬਿਨ ਸ਼ਬਦ ਹੈ ਦੁੱਖ ਪਾਏ। ਦਿਨ ਰਾਤ ਸਹਿਮ ਨਹੀਂ ਮੁੱਕਦਾ, ਬੰਦਾ ਦੁੱਖ ਭੋਗਦਾ ਰਹਿੰਦਾ। ਕਾਮ ਕ੍ਰੋਧ ਲੋਭ ਅੰਤਰ ਸਬਲਾ, ਜੀਵਨ ਵਿੱਚ ਕਾਮ ਹੈ, ਕ੍ਰੋਧ ਹੈ, ਲੋਭ ਹੈ ਤੇ ਬਹੁਤ ਵੱਡਾ ਹੈ। ਨਿਤ ਧੰਦਾ ਕਰਤ ਵਿਹਾਏ, ਮਾਇਆ ਦੇ ਧੰਦਿਆਂ ਵਿੱਚ ਫਸਿਆ ਹੋਇਆ ਜੀਵਨ ਨੂੰ ਅਜਾਈ ਗਵਾਈ ਜਾ ਰਿਹਾ, ਕਾਮ ਕ੍ਰੋਧ ਦੇ ਵੱਸ ਪਿਆ ਹੋਇਆ। ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਕੰਚਨ, ਸੁਹਾਗਾ ਟਾਲੇ। ਚਰਨ ਕਰ ਦੇਖਤ ਸੁਣ ਥਕੇ ਦੇ ਮੁੱਕੇ ਨੇੜੇ ਆਏ। ਬਾਬਾ ਜੀ ਕਹਿੰਦੇ ਹੁਣ ਤੇ ਚਰਨ ਪੈਰ ਹੱਥ ਅੱਖਾਂ ਵੇਖਦਿਆਂ ਥੱਕ ਗਈਆਂ, ਦਿਨ ਮੁੱਕਣ ਦੇ ਨੇੜੇ ਆ ਗਏ, ਪਰ ਤੂੰ ਆਪਣੇ ਸੁਭਾਅ ਨੂੰ ਤਬਦੀਲ ਨਹੀਂ ਕਰ ਰਿਹਾ। ਸੱਚਾ ਨਾਮ ਨਾ ਲੱਗੋ ਮਿੱਠਾ, ਗੁਰੂ ਦਾ ਜਿਹੜਾ ਸੱਚਾ ਨਾਮ ਹੈ ਉਹ ਮਨ ਨੂੰ ਮਿੱਠਾ ਨਹੀਂ ਲੱਗ ਰਿਹਾ। ਜਿਤ ਨਾਮ ਨਵ ਨਿਧ ਪਾਏ, ਜਿਹੜੇ ਨਾਮ ਦੁਆਰਾ ਤੈਨੂੰ ਨਵ ਨਿਧੀਆਂ ਨੌ ਖਜ਼ਾਨੇ ਮਿਲਣੇ ਸਨ। ਜੀਵਤ ਮਰੈ, ਬਾਬਾ ਜੀ ਕਹਿੰਦੇ ਜਿਉਂਦਿਆਂ ਜੀ ਮਰ ਜਾਓ। ਕਿਹੜੇ ਬੰਨਿਓ? ਔਗਣਾ ਵਾਲੇ ਬੰਨਿਓ, ਬੁਰਾਈ ਨੂੰ ਆਪਣੇ ਅੰਦਰੋਂ ਮਾਰ ਦਿਓ। ਇਹਨੂੰ ਕਹਿੰਦੇ ਨੇ ਜਿਉਂਦਿਆਂ ਜੀ ਮਰਨਾ। ਜੀਵਤ ਮਰੈ ਮਰੈ ਫੁੰਨ ਜੀਵੈ, ਜਿਹੜਾ ਬੁਰਾਈਆਂ ਵਿੱਚ ਮਰ ਜਾਂਦਾ ਅਸਲ ਵਿੱਚ ਉਹ ਜਿਉਂਦਾ ਹੈ, ਜਿਹੜਾ ਬੁਰਾਈਆਂ ਨੂੰ ਆਪਣੇ ਅੰਦਰੋਂ ਮਾਰ ਦਿੰਦਾ ਉਹ ਜਿਉਂਦਾ। ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ, ਅਵਰ ਨਾ ਜੀਵੈ ਕੋਏ। ਜੀਵਤ ਮਰੈ ਮਰੈ ਫੁੰਨ ਜੀਵੈ, ਤਾਂ ਮੋਖ ਅੰਤਰ ਪਾਏ। ਧੁਰ ਕਰਮ ਨਾ ਪਾਇਓ ਪ੍ਰਾਣੀ, ਸਤ ਸੰਗਤ ਰੂਪੀ ਧੁਰ ਕਰਮ ਪ੍ਰਾਪਤ ਨਹੀਂ ਕੀਤਾ। ਧੁਰ ਕਰਮ ਨਾ ਪਾਇਓ ਪ੍ਰਾਣੀ, ਵਿਣ ਕਰਮਾਂ ਕਿਆ ਪਾਏ। ਇੱਥੇ ਧੁਰ ਦਾ ਅਰਥ ਹੈ ਜੀ ਸਾਧ ਸੰਗਤ, ਇੱਥੋਂ ਧੁਰ ਕਰਮ ਪ੍ਰਾਪਤ ਹੁੰਦੇ ਨੇ ਸਾਧ ਸੰਗਤ ਵਿੱਚੋਂ। ਮਹਾਰਾਜ ਇਸ ਸਲੋਕ ਦੀ ਅਖੀਰਲੀ ਪੰਕਤੀ ਵਿੱਚ ਸਾਨੂੰ ਹਦਾਇਤ ਦਿੰਦੇ ਨੇ ਗੁਰੂ ਅਮਰਦਾਸ ਜੀ। ਆਖਿਆ ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗੁਰੂ ਦੇ ਸ਼ਬਦ ਨੂੰ ਸੰਭਾਲ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਟਿਕਾ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗਤ ਮਤ ਸ਼ਬਦੇ ਪਾਏ। ਗਤ ਗਤੀ ਤੇ ਮਤ, ਮਤ ਤੈਨੂੰ ਗੁਰੂ ਪਾਸੋਂ ਪ੍ਰਾਪਤ ਹੋਵੇਗੀ ਸ਼ਬਦ ਵਿੱਚੋਂ ਹੀ। ਨਾਨਕ ਹੇ ਨਾਨਕ, ਸਤਿਗੁਰੂ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਜਦੋਂ ਤੂੰ ਵਿੱਚੋਂ ਆਪਣੇ ਆਪੇ ਨੂੰ ਗਵਾ ਦੇਵੇਂਗਾ, ਆਪਣੇ ਆਪੇ ਨੂੰ ਗਵਾ ਦੇਵੇਂਗਾ। ਅਖੀਰ ਤੇ ਮਹਾਰਾਜ ਪੌੜੀ ਵਿੱਚ ਕਹਿੰਦੇ ਨੇ ਗੁਰੂ ਰਾਮਦਾਸ ਸਾਹਿਬ, ਪੌੜੀ ਜਿਸ ਦੇ ਚਿੱਤ ਵਸਿਆ ਮੇਰਾ ਸਵਾਮੀ, ਤਿਸ ਨੂੰ ਕਿਉਂ ਅੰਦੇਸਾ ਕਿਸੇ ਗੱਲੇ ਦਾ ਲੋੜੀਐ। ਜਿਹਦੇ ਚਿੱਤ ਵਿੱਚ ਅਕਾਲ ਪੁਰਖ ਵਾਹਿਗੁਰੂ ਵਸ ਜਾਂਦਾ ਹੈ ਉਹਦੇ ਜੀਵਨ ਵਿੱਚੋਂ ਚਿੰਤਾ ਖਤਮ ਹੋ ਜਾਂਦੀ ਹੈ। ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਤਿਸ ਨੂੰ ਧਿਆਏ ਦਿਆਂ ਕਿਵ ਨਿਮਖ ਘੜੀ ਮੂੰਹ ਮੋੜੀਐ। ਆਖਿਆ ਅਕਾਲ ਪੁਰਖ ਵਾਹਿਗੁਰੂ ਹੀ ਹੈ ਜਿਹੜਾ ਬੰਦੇ ਦੇ ਅੰਦਰੋਂ ਚਿੰਤਾ ਸਹਿਮ ਡਰ ਦੂਰ ਕਰਦਾ, ਇਸ ਕਰਕੇ ਉਹਨੂੰ ਧਿਆਉਂਦਿਆਂ ਨਿਮਖ ਘੜੀ ਮਾਤਰ ਵੀ ਬੰਦੇ ਨੂੰ ਮੂੰਹ ਨਹੀਂ ਮੋੜਨਾ ਚਾਹੀਦਾ। ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੂੰਹ ਜੋੜੀਐ। ਆਖਿਆ ਮੂੰਹ ਜੋੜ ਕੇ ਬੈਠੋ, ਜਿਵੇਂ ਕੋਈ ਬੰਦਾ ਨਿੰਦਿਆ ਚੁਗਲੀ ਕਰਦਾ ਹੋਵੇ, ਆਖੇ ਬੜਾ ਮੂੰਹ ਜੋੜ ਜੋੜ ਗੱਲਾਂ ਕਰ ਰਹੇ ਸੀ। ਬਾਬਾ ਜੀ ਨੇ ਕਿਹਾ ਮੂੰਹ ਹੀ ਜੋੜਨਾ ਹੈ ਤੇ ਚੰਗੀ ਸੰਗਤ ਨਾਲ ਜੋੜੋ, ਮੂੰਹ ਹੀ ਜੋੜਨਾ ਹੈ ਤੇ ਉਹਨਾਂ ਨਾਲ ਜੋੜੋ ਜਿਨ੍ਹਾਂ ਦੇ ਅੰਦਰ ਟਿਕਾ ਹੈ, ਜਿਨ੍ਹਾਂ ਦੇ ਅੰਦਰ ਲੋਭ ਨਹੀਂ, ਜਿਨ੍ਹਾਂ ਦੇ ਅੰਦਰ ਕ੍ਰੋਧ ਨਹੀਂ, ਉਹਨਾਂ ਨਾਲ ਮੂੰਹ ਜੋੜੋ, ਤੁਸੀਂ ਵੀ ਸ਼ਾਂਤ ਹੋਵੋਗੇ। ਅਗਲਾ ਬਚਨ, ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਐ। ਮਹਾਰਾਜ ਫਰਮਾਉਂਦੇ ਨੇ ਜਿਹੜਾ ਸੇਵਕ ਹੈ

ਉਹਦੇ ਦੁੱਖ ਭੁੱਖ ਰੋਗ ਚਲੇ ਜਾਂਦੇ ਨੇ, ਸੇਵਕ ਦੇ ਬੰਧਨ ਟੁੱਟ ਜਾਂਦੇ ਨੇ। ਬੰਧਨ ਕਿਹੜੇ ਨੇ ਬੰਦੇ ਨੂੰ? ਆਪਾਂ ਬਾਣੀ ਵਿੱਚੋਂ ਪੜ੍ਹਿਆ ਵੀ ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਵਿਕਾਰ ਹੀ ਬੰਧਨ ਹੁੰਦੇ ਨੇ, ਈਰਖਾ ਨਫ਼ਰਤ ਹੰਕਾਰ ਇਹੋ ਹੀ ਬੰਧਨ ਹੈ। ਬੰਦਾ ਬੱਝਾ ਹੋਇਆ ਆਨੰਦ ਮਾਣ ਰਿਹਾ, ਆਖਿਆ ਤੋੜੋ ਇਹਨਾਂ ਬੰਧਨਾਂ ਨੂੰ। ਮਤਲਬ ਏਦਾਂ ਕਹਿ ਲਓ ਵੀ ਜਿਵੇਂ ਸੂਰ ਗੰਦਗੀ ਚ ਨਹੀਂ ਆਨੰਦ ਮਾਣਦਾ। ਕਈ ਬੰਦੇ ਆਪਣੀ ਜ਼ਿੰਦਗੀ ਵਿੱਚ ਉਸ ਸੂਰ ਦੀ ਨਿਆਈ ਜਿਉਂਦੇ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਵਿੱਚੋਂ ਵੀ, ਇਹਨਾਂ ਬੰਧਨਾਂ ਵਿੱਚੋਂ ਵੀ ਉਹਨਾਂ ਨੂੰ ਆਨੰਦ ਆਉਂਦਾ। ਫਰਸਟ੍ਰੇਟ ਨੇ ਸਮਾਜ ਦੇ ਵਿੱਚ, ਇੰਨੀ ਫਰਸਟ੍ਰੇਸ਼ਨ ਅੰਦਰ ਭਰੀ ਪਈ ਹੈ, ਈਰਖਾਲੂ ਬਿਰਤੀ ਦੇ ਨੇ, ਕ੍ਰੋਧੀ ਨੇ, ਲੋਭੀ ਨੇ, ਤੋ ਇਹਨਾਂ ਬੰਧਨਾਂ ਵਿੱਚ ਉਹ ਜਕੜੇ ਪਏ ਨੇ। ਕਰਨ ਕੀ? ਤੋ ਮਹਾਰਾਜ ਕਹਿੰਦੇ ਨੇ, ਹੇ ਭਾਈ ਸਿੱਖਾ, ਆ ਗੁਰੂ ਦੇ ਪਾਸ, ਗੁਰੂ ਤੇਰੇ ਬੰਧਨ ਤੋੜੇ। ਹਰ ਕਿਰਪਾ ਤੇ ਹੋਆ ਹਰ ਭਗਤ, ਹਰ ਭਗਤ ਜਨਾ ਕੈ ਮੂੰਹ ਡਿੱਠੈ, ਜਗਤ ਤਰਿਆ ਸਭ ਲੋੜੀਐ। ਰੱਬ ਦੀ ਕਿਰਪਾ ਨਾਲ ਹਰੀ ਦੇ ਭਗਤ ਬਣਿਆ ਜਾਂਦਾ, ਤੇ ਭਗਤ ਜਨਾ ਦੇ ਜਿਹੜਾ ਮੂੰਹ ਲੱਗ ਜਾਂਦਾ ਹੈ, ਮਹਾਰਾਜ ਕਹਿੰਦੇ ਉਹ ਜਗਤ ਸੰਸਾਰ ਵਿੱਚ ਤਰ ਜਾਂਦਾ ਹੈ। ਤੋ ਇਹ ਭਗਤ ਕਿਹੜੇ ਨੇ? ਇਹ ਭਗਤ ਨੇ ਇਹ 35 ਮਹਾਂਪੁਰਖ ਜਿਹੜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੂਪ ਵਿੱਚ ਸਾਡੇ ਸਨਮੁਖ ਬੈਠੇ ਹੋਏ ਨੇ, ਇਹ ਭਗਤ ਨੇ। ਤੋ ਉਦਾਂ ਭਗਤ ਕਈ ਤਰ੍ਹਾਂ ਦੇ ਨੇ, ਬੰਗਲੇ ਭਗਤ ਵੀ ਹੁੰਦੇ ਨੇ, ਕਈ ਤਰ੍ਹਾਂ ਦੇ ਨੇ, ਬੰਗਲੇ ਨੂੰ ਵੀ ਭਗਤ ਕਿਹਾ ਜਾਂਦਾ। ਤੋ ਅਸੀਂ ਇੱਕ ਗੱਲ ਤੁਸੀਂ ਸਾਰੇ ਪੱਕਿਆਂ ਕਰ ਲਓ ਵੀ ਸਾਡੇ ਲਈ ਭਗਤ ਸਤਿਗੁਰੂ ਗੁਰੂ ਗੁਰਸਿੱਖ ਰੱਬ ਦੇ ਪਿਆਰੇ ਇਹ ਸਾਰੇ ਉਹ ਹੀ ਨੇ ਜਿਹੜੇ 35 ਮਹਾਂਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਨੇ। ਤੋ ਗੁਰੂ ਕਿਰਪਾ ਕਰੇ, ਆਪ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਤੋ ਅਗਲੇਰੇ ਸਮੇਂ ਦੇ ਲਈ ਭਾਈ ਪਰਮਿੰਦਰ ਸਿੰਘ ਦੇ ਜਥੇ ਨੂੰ ਸਰਵਣ ਕਰੋ। ਤੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਅੱਜ ਦੇ ਲਈ ਪ੍ਰਵਾਨ ਕਰਨੀਆਂ ਜੀ। ਤੋ ਆਓ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਕੇ ਨਿਹਾਲ ਹੋਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ।

अगोचर जियो पिंड तेरी रास

जीता समुद्र सागर नीर भरिया।

सुख होवे दिन राती। वाहिगुरु जी, आसा महला पहला।

रख रख पाऊं, पूरे ताल जाने साला होर नचना खुशियां मन मा।

इत रंग न चू रख रख पाऊं।

ਕਰਨ ਲੇਟ ਜਾਣੈ ਤਨ ਸਵਾਰ। ਇਤ ਰੰਗ ਨਾਚੂ ਰੱਖ ਰੱਖ ਪਾਉ, ਸਿੱਖ ਸਭਾ ਦੀਖਿਆ ਕਾ ਭਾਉ, ਗੁਰਮੁਖ ਸੁਣਨਾ ਸਾਚਾ ਨਾਉ, ਨਾਨਕ ਆਖਣ ਵੀਰਾ ਵੀਰ। ਇਤ ਰੰਗ ਨਾਚੋ ਰੱਖ ਰੱਖ ਪੈਰ, ਇਤ ਰੰਗ ਨਾਚੋ ਰੱਖ ਰੱਖ ਪੈਰ। ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ, ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਆਪ ਸਭ। ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਜਥੇ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਜਿੰਨੇ ਕੋ ਸਰੀਰ ਆਪ ਸਤਿਗੁਰਾਂ ਦੇ ਦਰਬਾਰ ਵਿੱਚ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਲੜੀਵਾਰ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਕ 350 ਦੇ ਉੱਤੋਂ ਆਸਾ ਰਾਗ ਵਿੱਚ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇੱਕ ਸ਼ਬਦ, ਜਿਸ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਇਸ ਸਮੁੱਚੇ ਸ਼ਬਦ ਵਿੱਚ ਮਹਾਰਾਜ ਨੇ ਨਾਚ ਦੀ ਗੱਲ ਕੀਤੀ ਹੈ। ਜੇ ਤੁਸੀਂ ਗੌਰ ਕੀਤਾ ਹੋਵੇ ਤੇ ਨੱਚਣ ਦੀ ਗੱਲ ਮਹਾਰਾਜ ਨੇ ਤਕਰੀਬਨ ਜਿੱਥੇ ਪਾਵਨ ਸ਼ਬਦ ਦੇ ਬੰਦ ਨੂੰ ਸਮਾਪਤ ਕੀਤਾ ਹੈ ਉੱਥੇ ਲਿਖਿਆ ਹੈ, ਇਤ ਰੰਗ ਨਾਚੋ ਰੱਖ ਰੱਖ ਪਾਉ। ਮਹਾਰਾਜ ਨੱਚਣ ਦੀ ਗੱਲ ਕਰ ਰਹੇ ਨੇ। ਤੋ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਜਦੋਂ ਆਪਾਂ ਇਹ ਗਿਆਨ, ਇਹ ਸੋਝੀ, ਇਹ ਸਮਝ ਪ੍ਰਾਪਤ ਕਰਨ ਦਾ ਯਤਨ ਕਰਾਂਗੇ, ਤੋ ਜਿੱਥੇ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਹਰ ਬੰਦਾ ਨੱਚ ਰਿਹਾ ਹੈ, ਜਿੱਥੇ ਧਰਮਾਂ ਮਜ਼ਹਬਾਂ ਵਿੱਚ ਰੱਬ ਦੀ ਖੁਸ਼ੀ ਲੈਣ ਲਈ ਵੀ ਲੋਕ ਨੱਚ ਰਹੇ ਨੇ, ਉੱਥੇ ਮਹਾਰਾਜ ਨੇ ਸਹੀ ਨਾਚ ਦਾ ਜ਼ਿਕਰ ਕੀਤਾ ਹੈ ਵੀ ਤੁਸੀਂ ਕਿੱਦਾਂ ਨੱਚਣਾ ਹੈ। ਇੱਕ ਤਾਂ ਹੈ ਵੀ ਸਾਡੇ ਧੀ ਪੁੱਤਰ ਬੱਚੇ ਦਾ ਵਿਆਹ ਹੈ, ਬੰਦਾ ਖੁਸ਼ੀ ਵਿੱਚ ਨਾਚ ਕਰਦਾ ਹੈ, ਤੇ ਤੁਸੀਂ ਵੇਖੋ ਹਰ ਖੇਤਰ ਵਿੱਚ ਜਿਹੜਾ ਡਾਂਸ ਹੈ, ਜਿਹੜਾ ਨਾਚ ਹੈ, ਉਹ ਵੱਖਰਾ ਵੱਖਰਾ ਵੀ ਹੈ, ਤੇ ਦੁਨੀਆਂ ਦੇ ਕਿਸੇ ਕੋਨੇ ਵਿੱਚ ਬੰਦਾ ਬੈਠਾ ਹੋਵੇ, ਉਹ ਖੁਸ਼ੀ ਦੇ ਵੇਲੇ ਆਪਣੀਆਂ ਬਾਹਾਂ ਨੂੰ ਚੁੱਕ ਕੇ ਹੁਲਾਰੇ ਮਾਰਦਾ ਹੈ, ਝੂਮਦਾ ਹੈ, ਨੱਚਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਜਦੋਂ ਨਾਚ ਦੀ ਗੱਲ ਕੀਤੀ ਹੈ ਤੇ ਬਾਬਾ ਜੀ ਕਹਿੰਦੇ ਨੇ ਇਹ ਬੰਦੇ ਦੇ ਮਨ ਦਾ ਚਾਉ ਹੈ। ਇਸੇ ਤਰੀਕੇ ਨਾਲ ਲੋਕ ਦੇਵੀ ਦੇਵਤਿਆਂ
ਦੇਵਤਿਆਂ ਦੀਆਂ ਮੂਰਤੀਆਂ ਦੇ ਅੱਗੇ, ਖਾਸ ਕਰਕੇ ਕ੍ਰਿਸ਼ਨ ਦੀ ਮੂਰਤੀ ਦੇ ਅੱਗੇ ਨਾਚ ਕਰਦੇ ਹੁੰਦੇ ਸੀ। ਤੋ ਇਸ ਸਮੁੱਚੇ ਸ਼ਬਦ ਵਿੱਚ ਬਾਬਾ ਜੀ ਨੇ ਉਹਦਾ ਜ਼ਿਕਰ ਕੀਤਾ ਹੈ। ਤੁਸੀਂ ਜੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਜਾਂ ਆਸਾ ਕੀ ਵਾਰ ਦਾ ਪਾਠ ਪੜ੍ਹਿਆ ਹੋਵੇ ਤੇ ਉਹਦੇ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਰਾਸ ਧਾਰੀਏ ਰਾਸਾਂ ਪਾ ਪਾ ਕੇ ਨੱਚਦੇ ਸੀ। ਬਚਨ ਹੈ ਵੀ ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਹੇ ਨਾਨਕ, ਕੇਵਲ ਨਿਰੰਕਾਰ ਹੀ ਨਿਰਭਉ ਹੈ, ਨਿਡਰ ਹੈ, ਭੈ ਤੋਂ ਰਹਿਤ ਹੈ। ਹੋਰ ਕਿੰਨੇ ਰਾਮ ਨੇ ਜਿਹੜੇ ਉਸ ਖੁਦਾ ਦੇ ਪੈਰਾਂ ਦੀ ਧੂੜ ਨੇ। ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਰਵਾਲ ਦਾ ਅਰਥ ਹੁੰਦਾ ਧੂੜ। ਚਾਹੇ ਉਹ ਕ੍ਰਿਸ਼ਨ ਹੈ ਚਾਹੇ ਰਾਮ ਹੈ। ਤੋ ਸਤਿਗੁਰੂ ਨੇ ਕਿਹਾ ਕੇਤੀਆਂ ਕੰਨ ਕਹਾਣੀਆਂ, ਕੰਨ ਕ੍ਰਿਸ਼ਨ ਨੂੰ ਕਹਿੰਦੇ ਨੇ, ਜਿਹਨੂੰ ਕਾਣ ਕਨਈਆ ਵੀ ਕਹਿ ਦਿੰਦੇ ਨੇ। ਆਖਿਆ ਬਹੁਤ ਸਾਰੇ ਲੋਕ ਉਸ ਨਿਰੰਕਾਰ ਦੇ ਗਿਆਨ ਦੇ ਟਾਕਰੇ ਉੱਤੇ ਕ੍ਰਿਸ਼ਨ ਦੀਆਂ ਕਹਾਣੀਆਂ ਪਾ ਪਾ ਕੇ ਨੱਚਦੇ ਨੇ। ਇੱਕ ਪਾਸੇ ਅਕਾਲ ਪੁਰਖ ਵਾਹਿਗੁਰੂ ਆਪ, ਪਰਮੇਸ਼ਰ ਆਪ, ਦੂਜੇ ਪਾਸੇ ਕ੍ਰਿਸ਼ਨ। ਇੱਕ ਪਾਸੇ ਉਹ ਰਮਿਆ ਹੋਇਆ ਰੱਬ, ਦੂਜੇ ਪਾਸੇ ਰਾਮ ਜਿਹੜਾ ਦੇਵਤਾ ਮੰਨਿਆ ਜਾਂਦਾ ਹੈ, ਦਸ਼ਰਥ ਦਾ ਪੁੱਤਰ ਹੈ। ਤੋ ਇੱਕ ਰਾਮ ਲੀਲਾ ਹੈ, ਦੂਜੀ ਕ੍ਰਿਸ਼ਨ ਲੀਲਾ ਹੈ। ਤੁਸੀਂ ਆਮ ਵੇਖੋ ਜਦੋਂ ਦੀਵਾਲੀ ਆਉਂਦੀ ਹੈ ਤੇ ਉਹ ਤੋਂ 20 ਦਿਨ ਪਹਿਲਾਂ ਨਾਟਕ

ਪੈਰਾਂ ਦੀ ਰਵਾਲ ਨੇ ਧੂੜ ਨੇ। ਆਖਿਰ ਕੀਤੀਆਂ ਕੰਨ ਕਹਾਣੀਆਂ, ਕ੍ਰਿਸ਼ਨ ਦੀਆਂ ਇੱਕ ਕਹਾਣੀਆਂ ਥੋੜਾ, ਕਈ ਕਹਾਣੀਆਂ ਨੇ। ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ, ਬਾਬਾ ਜੀ ਕਹਿੰਦੇ ਰੱਬੀ ਗਿਆਨ ਦੇ ਟਾਕਰੇ ਉੱਤੇ ਵੇਦਾਂ ਦੇ ਵਿਚਾਰ, ਤੇ ਕ੍ਰਿਸ਼ਨ ਦੀਆਂ ਕਹਾਣੀਆਂ ਤੁੱਛ ਨੇ, ਉਹਨਾਂ ਦੀ ਕੋਈ ਅਸਤੀ ਨਹੀਂ ਹੈ। ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ, ਕੀਤੇ ਨੱਚੇ ਮੰਗਤੇ, ਬੜੇ ਐਸੇ ਨੇ ਜਿਹੜੇ ਮਨੁੱਖ ਮੰਗਤੇ ਬਣ ਬਣ ਕੇ ਨੱਚਦੇ ਫਿਰਦੇ ਨੇ। ਕੀਤੇ ਨੱਚੇ ਮੰਗਤੈ ਗੇੜ ਮੋੜ ਪੂਰੈ ਤਾਲ, ਤੇ ਜਿਵੇਂ ਪਰਤ ਪਰਤ ਕੇ ਤਾਲ ਪੂਰਦੇ ਨੇ, ਤਾਲ ਵਜਾਉਂਦੇ ਨੇ, ਫਿਰ ਉਹਤੇ ਨੱਚਦੇ ਨੇ। ਕੀਤੇ ਨੱਚੈ ਮੰਗਤੈ ਗਿਣ ਮੁੜ ਪੂਰੈ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ, ਬਾਜ਼ਾਰ ਬਾਜ਼ਾਰਾਂ ਵਿੱਚ ਆਉਂਦੇ ਨੇ ਰਾਸ ਤਾਰੀਏ, ਤੇ ਉਹ ਰਾਸਾਂ ਪਾਉਂਦੇ ਨੇ, ਨੱਚਦੇ ਨੇ ਟੱਪਦੇ ਨੇ। ਤੇ ਮਹਾਰਾਜ ਨੇ ਕਿਹਾ ਗਾਵੇਂ ਰਾਜੇ ਰਾਣੀਆਂ ਬੋਲੈ ਆਲ ਪਤਾਲ, ਰਾਜੇ ਰਾਣੀਆਂ ਦੀਆਂ ਕ੍ਰਿਸ਼ਨ ਵਰਗੀਆਂ ਦੀਆਂ ਕਹਾਣੀਆਂ ਗਾਉਂਦੇ ਨੇ, ਹੋਰ ਆਲ ਪਤਾਲ ਬੋਲਦੇ ਨੇ। ਤੋ ਬਾਬਾ ਜੀ ਕਹਿੰਦੇ ਗਾਵੇਂ ਰਾਜੇ ਰਾਣੀਆਂ ਬੋਲੈ ਆਲ ਪਤਾਲ, ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਜਿੱਤ ਤਨ ਪਾਈਐ ਨਾਨਕਾ ਸੇ ਤਨ ਹੋਵੈ, ਸੇ ਤਨ ਹੋਵੈ ਸ਼ਾਰ, ਗਿਆਨ ਨਾ ਗੱਲੀ ਢੂੰਡੀਐ। ਜਿਹੜਾ ਅਕਾਲ ਪੁਰਖ ਦਾ ਗਿਆਨ ਹੈ, ਇਹਨਾਂ ਗੱਲਾਂ ਨਾਲ ਉਹਨੂੰ ਢੂੰਡਿਆ ਨਹੀਂ ਜਾ ਸਕਦਾ। ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ, ਬੜਾ ਔਖਾ ਹੈ ਅਕਾਲ ਪੁਰਖ ਦਾ ਗਿਆਨ ਕਥਨਾ, ਬੜਾ ਕਰੜਾ ਹੈ, ਸਾਰ ਹੈ, ਸਾਰ ਦਾ ਅਰਥ ਵੀ ਕਰੜਾ ਹੁੰਦਾ, ਸਾਰ ਦਾ ਅਰਥ ਸ੍ਰੇਸ਼ਟ ਵੀ ਹੈ। ਕਥਨਾ ਕਰੜਾ ਸਾਰ, ਬਾਬਾ ਜੀ ਕਹਿੰਦੇ ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ, ਹੁਕਮ ਖੁਆਰ। ਸਤਿਗੁਰੂ ਮਹਾਰਾਜ ਨੇ ਕਿਹਾ ਵੀ ਇਹ ਬਖਸ਼ਿਸ਼ ਦੁਆਰਾ, ਗੁਰੂ ਦੀ ਬਖਸ਼ਿਸ਼ ਦੁਆਰਾ ਇਹ ਗਿਆਨ, ਅਸਲੀ ਗਿਆਨ ਜਿਹੜਾ ਹੈ ਉਹ ਹਾਸਲ ਹੁੰਦਾ ਹੈ। ਨਹੀਂ ਤਾਂ ਲੋਕ ਕ੍ਰਿਸ਼ਨ ਦੀਆਂ ਸਿਫਤਾਂ ਵਡਿਆਈਆਂ ਕਰਦਿਆਂ ਉਹਦੇ ਨਾਂ ਉੱਤੇ ਵੰਨ ਸੁਵੰਨੇ ਭੇਖ ਬਣਾ ਬਣਾ ਕੇ ਨੱਚਦੇ ਫਿਰਦੇ ਨੇ। ਤੋ ਜਦੋਂ ਕ੍ਰਿਸ਼ਨ ਅਸ਼ਟਮੀ ਆਉਂਦੀ ਹੈ, ਜਨਮ ਅਸ਼ਟਮੀ ਜਿਹਨੂੰ ਕਹਿੰਦੇ ਨੇ, ਤੁਸੀਂ ਉਦੋਂ ਵੇਖੋ ਵੀ ਬੱਚਿਆਂ ਨੂੰ ਵੰਨ ਸੁਵੰਨੇ ਗੈਟਅਪ ਕਰਕੇ ਕਿਸੇ ਦੇ ਹੱਥ ਵਿੱਚ ਬੰਸਰੀ ਫੜੀ ਹੈ। ਤੋ ਇਹੋ ਜਿਹੜੇ ਨਾਟਕ ਚੇਟਕ ਨੇ ਉਹ ਕੀਤੇ ਜਾਂਦੇ ਨੇ, ਤੇ ਘੱਟ ਜਿਹੜੇ ਨੇ ਉਹ ਖਿਮਾ ਕਰੇ ਉਹ ਸਾਡੇ ਵਾਲੇ ਵੀ ਨਹੀਂ ਰਹੇ। ਨਗਰ ਕੀਰਤਨਾਂ ਵਿੱਚ ਸਾਡੇ ਵੀ ਨਾਟਕ ਚੇਟਕ ਬਥੇਰੇ ਹੁੰਦੇ ਨੇ। ਪਿੱਛੇ ਜੇ ਉਹ ਢੋਲ ਵਜਾ ਵਜਾ ਕੇ ਅੱਗੇ ਭੰਗੜੇ ਵਾਲੇ ਨੱਚਦੇ ਜਾਂਦੇ ਸੀ। ਈਵਨ ਤੁਸੀਂ ਵੇਖੋ ਜਦੋਂ ਰਵਿਦਾਸ ਵਰਗੇ ਮਹਾਂਪੁਰਖ ਦੀ ਕੋਈ ਸ਼ੋਭਾ ਯਾਤਰਾ, ਹੁਣ ਸ਼ਬਦ ਜਿਹੜੇ ਨੇ ਉਹ ਇੱਦਾਂ ਦੇ ਚੁਣ ਲਏ ਗਏ, ਨਗਰ ਕੀਰਤਨੀ ਸ਼ੋਭਾ ਯਾਤਰਾ ਜਦੋਂ ਕੱਢੀ ਜਾਂਦੀ ਆ ਜਲੰਧਰ ਵਾਲੇ ਏਰੀਏ ਦੇ ਵਿੱਚ, ਤੇ ਉੱਥੇ ਵੀ ਨੱਚਿਆ ਜਾਂਦਾ, DJ ਲਾਏ ਜਾਂਦੇ, ਬਹੁਤ ਕੁਝ ਹੁੰਦਾ। ਮੈਨੂੰ ਪੰਜਾਬ ਤੋਂ ਬਾਹਰ ਰਹਿਣ ਦਾ ਮੌਕਾ ਮਿਲਿਆ ਤਕਰੀਬਨ ਮਹਾਰਾਸ਼ਟਰ ਵਿੱਚ ਵੀ, ਜਦੋਂ ਗਣਪਤੀ ਦਾ ਤਿਉਹਾਰ ਆਉਂਦਾ, ਕਿਉਂਕਿ ਉੱਥੇ ਮਰਾਠੇ ਜਿਹੜੇ ਨੇ ਉਹਨੂੰ ਬੜੀ ਵੱਡੀ ਪੱਧਰ 'ਤੇ ਮਨਾਉਂਦੇ ਨੇ। ਗਣਪਤੀ ਵਿਸਰਜਨ ਹੁੰਦਾ ਸਮੁੰਦਰਾਂ ਦੇ ਵਿੱਚ, ਗਣਪਤੀ ਦੀਆਂ ਮੂਰਤੀਆਂ ਨੂੰ ਸੁੱਟਦੇ ਨੇ, ਅਤੇ ਜਦੋਂ ਲੈ ਕੇ ਜਾਂਦੇ ਨੇ ਅਤੇ ਗਣਪਤੀ ਪੱਪਾ ਮੋਰੀਆ ਕਹਿ ਕੇ ਉਹ ਨੱਚਦੇ ਨੇ। ਉਹਨਾਂ ਨੂੰ ਲੱਗਦਾ ਵੀ ਇਹ ਰੱਬ ਦੀ ਭਗਤੀ ਕਰ ਰਹੇ ਹਾਂ ਆਪਾਂ। ਸਰੀਰ ਦੇ ਨੱਚਣ ਨੂੰ ਕੀ ਸਮਝ ਲਿਆ ਗਿਆ? ਰੱਬ ਦੀ ਭਗਤੀ ਸਮਝ ਲਿਆ ਗਿਆ। ਤੋ ਬਾਬਾ ਜੀ ਨੇ ਕਿਹਾ ਨੱਚਿਆ ਟੱਪਿਆ ਭਗਤ ਨਾ ਹੋਏ। ਆਖਿਆ ਨੱਚਣ ਟੱਪਣ ਨਾਲ ਰੱਬ ਦੀ ਇਬਾਦਤ ਤੇ ਭਗਤੀ ਨਹੀਂ ਹੁੰਦੀ। ਹੁਣ ਜਿੰਨਾ ਜ਼ੋਰ ਕਈ ਵਾਰ ਸਾਡਾ ਲੱਗ ਜਾਂਦਾ ਹੈ ਨਾ ਜੀ, ਸਾਡਾ ਸਰੀਰਕ ਡਿਸਿਪਲਿਨ ਉੱਤੇ ਲੱਗ ਜਾਂਦਾ ਵੀ ਸਰੀਰ ਕਰਕੇ ਬੰਦੇ ਦਾ ਡਿਸਿਪਲਿਨ ਕਿੱਦਾਂ ਦਾ ਹੋਣਾ ਚਾਹੀਦਾ, ਨਹੀਂ। ਰੱਬ ਦਾ ਜਿਹੜਾ ਜ਼ੋਰ ਹੈ ਉਹ ਸਰੀਰਕ ਨਹੀਂ ਹੈਗਾ। ਇਹ ਠੀਕ ਹੈ ਆਪਾਂ ਗੁਰਦੁਆਰਾ ਸਾਹਿਬ ਬੈਠੇ ਹਾਂ, ਗੁਰੂ ਸਾਡਾ ਉਸਤਾਦ ਹੈ, ਸਾਡਾ ਟੀਚਰ ਹੈ, ਤੇ ਇਸ ਕਲਾਸ ਵਿੱਚ ਬਹਿਣ ਦਾ ਇੱਕ ਤਰੀਕਾ ਹੈ ਵੀ ਆਪਾਂ ਇਕਾਗਰ ਹੋ ਕੇ ਗੁਰੂ ਦੀ ਗੱਲ ਨੂੰ ਸੁਣੀਏ। ਪਰ ਵੈਸੇ ਸਰੀਰ ਦਾ ਸੰਬੰਧ ਰੱਬ ਦੀ ਪ੍ਰਾਪਤੀ ਨਾਲ ਨਹੀਂ ਹੈਗਾ। ਜੇ ਕਿਸੇ ਬੰਦੇ ਦੀ ਲੱਤ ਨੂੰ ਕੋਈ ਪ੍ਰੋਬਲਮ ਹੈ, ਜੇ ਕਿਸੇ ਦੀ ਬਾਂਹ ਨੂੰ ਕੋਈ ਪ੍ਰੋਬਲਮ ਹੈ,

ਹੋ ਸਕਦਾ ਉਹਦੇ ਕੋਲ ਚੌਂਕੜੀ ਨਾ ਵੱਜੇ, ਪ੍ਰੇਥ ਨਹੀਂ ਹੈ ਵੀ ਉਹ ਰੱਬ ਨੂੰ ਮਿਲ ਨਹੀਂ ਸਕਦਾ। ਹੁਣ ਜੇ ਕਿਸੇ ਨੂੰ ਅੱਖਾਂ ਤੋਂ ਦਿਸਦਾ ਨਾ ਹੋਵੇ ਤੇ ਆਪਾਂ ਕਵਾਂਗੇ ਉਹ ਗੁਰੂ ਨੂੰ ਵੇਖ ਨਹੀਂ ਸਕਦਾ। ਭਾਈ ਲਖਵਿੰਦਰ ਸਿੰਘ ਆਪਣੇ ਗੁਰੂ ਘਰ ਕੀਰਤਨ ਕਰਕੇ ਗਏ ਨੇ, ਅੱਖਾਂ ਦੀ ਜੋਤ ਨਹੀਂ ਹੈਗੀ, ਬਿਲਕੁਲ ਨਹੀਂ ਵੇਖ ਸਕਦੇ। ਉਹਨਾਂ ਨੇ ਨਾਂ ਸੁਣਿਆ ਆਪਣੇ ਕੰਨਾਂ ਦੇ ਨਾਲ ਵੀ ਗ੍ਰੰਥ ਹੁੰਦਾ, ਪੋਥੀ ਹੁੰਦੀ ਹੈ, ਕਿਤਾਬ ਹੁੰਦੀ ਹੈ, ਪਰ ਉਹ ਕਿੱਦਾਂ ਦੀ ਹੁੰਦੀ ਹੈ, ਇਹਨਾਂ ਅੱਖਾਂ ਦੇ ਨਾਲ ਵੇਖਿਆ ਨਹੀਂ ਹੈ। ਗੁਰੂ ਸਿੱਖ ਦੇ ਸਦੀਵੀ ਅੰਦਰ ਵੀ ਹੈ, ਰੱਬ ਅੰਦਰ ਵੀ ਹੈ। ਹੁਣ ਕੋਈ ਬੰਦਾ ਆਖੇ ਜੀ ਭਾਈ ਸਾਹਿਬ ਆਓ ਤੁਹਾਨੂੰ ਰੱਬ ਦੇ ਦਰਸ਼ਨ ਕਰਾਈਏ, ਉਹਨਾਂ ਦੀਆਂ ਅੱਖਾਂ ਦੀ ਜੋਤ ਹੀ ਨਹੀਂ ਹੈਗੀ, ਸਾਹਮਣੇ ਕਿਹੜੇ ਦਰਸ਼ਨ ਕਰਾਓਗੇ? ਮੂਰਤੀ ਰੱਬ ਹੁੰਦੀ ਹੈ ਜਿਹਦੇ ਦਰਸ਼ਨ ਕਰਾਉਣੇ ਤੁਸੀਂ, ਇਹ ਸਵਾਲ ਹੈ। ਸਤਿਗੁਰ ਦੀ ਬਾਣੀ ਕਹਿੰਦੀ ਹੈ ਨਹੀਂ, ਰੱਬ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਚੱਕਰ ਚਿਹਨ ਥੋੜਾ ਹੈਗਾ। ਤੁਸੀਂ ਪੜ੍ਹਿਆ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ। ਆਪਾਂ ਰੋਜ਼ ਪੜ੍ਹਦੇ ਹਾਂ ਸੁਖਮਣੀ ਸਾਹਿਬ ਦੀ ਬਾਣੀ 'ਚ ਪੜ੍ਹਿਆ, ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰੇਹ ਗੁਣ ਤੇ ਪ੍ਰਭ ਭਿੰਨ। ਹੁਣ ਜਿਹੜੇ ਬੰਦੇ ਨੂੰ ਜਮੰਦ ਨੂੰ ਨਜ਼ਰ ਨਹੀਂ ਆਉਂਦਾ, ਤੁਸੀਂ ਆਖੋ ਜੀ ਵੇਖੋ ਜੀ ਰੱਬ ਨੇ ਲਾਲ ਰੰਗ ਦਾ ਕੱਪੜਾ ਪਾਇਆ ਹੋਇਆ, ਉਹ ਅੱਖਾਂ ਨਾਲ ਕੀ ਵੇਖੇਗਾ? ਤੋ ਰੱਬ ਇਹਨਾਂ ਅੱਖਾਂ ਦਾ ਵਿਸ਼ਾ ਹੀ ਨਹੀਂ ਹੈ, ਇਹਨਾਂ ਹੱਥਾਂ ਦਾ ਵਿਸ਼ਾ ਹੀ ਨਹੀਂ ਹੈ, ਸ਼ਬਦ ਵੀ ਇਹਨਾਂ ਅੱਖਾਂ ਦਾ ਵਿਸ਼ਾ ਨਹੀਂ ਹੈਗਾ। ਤੋ ਗੁਰਦੇਵ ਮਹਾਰਾਜ ਬਾਣੀ ਦੇ ਵਿੱਚ ਇਹ ਸਾਨੂੰ ਸਮਝਾਉਂਦੇ ਨੇ। ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ, ਤੁਸੀਂ ਪੜ੍ਹਿਆ ਭੈ ਕੇ ਚਰਨ, ਕਿਹੜੇ ਚਰਨ, ਪੈਰ ਕਿਹੜੇ ਨੇ? ਭੈ ਦੇ। ਭੈ ਕੇ ਚਰਨ ਕਰ ਭਾਵ ਕੇ, ਕਰ ਹੱਥ ਕਿਹੜੇ? ਭਾਵਨਾ ਦੇ। ਲੋਇਣ ਸੁਰਤ ਕਰੇ, ਅੱਖਾਂ ਕਿਹੜੀਆਂ? ਸੁਰਤ ਦੀਆਂ ਅੱਖਾਂ। ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀਏ, ਇਵ ਕੰਤ ਮਿਲਾਵਾ ਹੋਏ। ਆ ਹੈ ਕੰਤ ਦਾ ਮਿਲਾਪ। ਇਸ ਕਰਕੇ ਸਰੀਰ ਦਾ ਨਾਚ, ਸਰੀਰ ਦਾ ਜ਼ੋਰ ਲਾਉਣਾ ਵਿਅਰਥ ਹੈ, ਇਹਦਾ ਕੋਈ ਲਾਭ ਨਹੀਂ ਹੈ। ਜੋਗੀ ਥੋੜ੍ਹਾ ਲਾਉਂਦੇ ਸੀ। ਤੁਸੀਂ ਸੁਖਮਣੀ ਸਾਹਿਬ ਦੀ ਬਾਣੀ ਪੜ੍ਹੋ, ਨਿਓਲੀ ਕਰਮ ਕਰੈ ਬਹੁ ਆਸਣ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਪੀ ਹੋਮੈ ਮੈਲ ਨਾ ਜਾਵੈ। ਜੋਗੀ ਥੋੜ੍ਹੇ ਸਰੀਰ ਦਾ ਜ਼ੋਰ ਲਾਉਂਦੇ ਸੀ। ਤੁਸੀਂ ਕਦੀ ਰਾਮਦੇਵ ਨੂੰ ਵੇਖੋ ਢਿੱਡ ਘੁਮਾਉਂਦਾ, ਉਹਨੂੰ ਵੇਖੋ ਕਦੀ ਸਮਾਧੀਆਂ ਲਾਉਂਦਾ। ਇਸ ਕਰਕੇ ਜੇ ਅਸੀਂ ਇਹ ਸਮਝਦੇ ਹਾਂ ਵੀ ਗੁਰੂ ਤੇ ਰੱਬ ਸਰੀਰ ਦਾ ਵਿਸ਼ਾ ਹੈ, ਤੇ ਅਸੀਂ ਬਾਣੀ ਦੀ ਵਿਚਾਰ ਤੋਂ ਦੂਰ ਹਾਂ। ਫਿਰ ਇਹ ਦੁਨੀਆਂ ਦੀ ਵਿਚਾਰ ਤੇ ਹੋ ਸਕਦੀ ਹੈ, ਜੋ ਤੁਸੀਂ ਆਲੇ ਦੁਆਲੇ ਵਿੱਚੋਂ ਸਿੱਖਿਆ ਉਹਦੀ ਵਿਚਾਰ ਤੇ ਹੋ ਸਕਦੀ ਹੈ। ਜਿਵੇਂ ਪੁਜਾਰੀ ਨਹੀਂ ਕਹਿੰਦਾ ਵੀ ਮੈਂ ਰੱਬ ਦਾ ਰਖਵਾਲਾ ਹਾਂ, ਉਹ ਆਪਣੇ ਆਪ ਹੀ ਰੱਬ ਦਾ ਰਖਵਾਲਾ ਬਣ ਗਿਆ। ਆਹ ਮੇਰਾ ਰੱਬ ਹੈ, ਇਹਨੂੰ ਮੈਂ ਰੱਬ ਮੰਨ ਲਿਆ, ਮੈਂ ਇਹਦਾ ਕੀ ਬਣ ਗਿਆ? ਰਖਵਾਲਾ ਬਣ ਗਿਆ। ਉਹ ਪੱਥਰ ਦੀ ਮੂਰਤੀ ਨੂੰ ਰੱਬ ਮੰਨ ਕੇ ਬਹਿ ਗਿਆ, ਉਹਦਾ ਉਹ ਰਖਵਾਲਾ ਬਣ ਗਿਆ। ਤੇ ਜਦੋਂ ਤੁਸੀਂ ਸਤਿਗੁਰੂ ਦੀ ਬਾਣੀ ਨੂੰ ਪੜੋਗੇ, ਮਹਾਰਾਜ ਨੇ ਆਖਿਆ ਹੀ ਬੈ ਬੀਠਲ ਉਬੈ ਬੀਠਲ ਬੀਠਲ ਬਿਣ ਸੰਸਾਰ ਨਹੀਂ। ਰੱਬ ਨੂੰ ਪਕੜ ਸਕਦੇ ਹੋ ਤੁਸੀਂ? ਦੁਨੀਆਂ 'ਚ ਕੋਈ ਰੱਬ ਦਾ ਘਰ ਨਹੀਂ ਹੈ। ਰੱਬ ਨੇ ਇਸ ਸਾਰੇ ਸੰਸਾਰ ਨੂੰ ਬਣਾਇਆ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸਾਰਾ ਸੰਸਾਰ ਸੱਚੇ ਦੀ ਕੋਠੜੀ ਹੈ, ਸੱਚੇ ਦਾ ਵਸੇਬਾ ਇਹਦੇ ਵਿੱਚ ਹੈ। ਅਸੀਂ ਬਾਹਰੀ ਤੌਰ 'ਤੇ ਸਰੀਰਕ ਕਿਰਿਆ ਕਰਕੇ ਕੋਈ ਵੀ ਜਿਹੜੀ ਹੈ ਉਹਦੇ ਨਾਲ ਅਸ਼ਟਵਾਕਰ ਹੋਇਆ ਜੀ। ਇੱਕ ਬੜਾ ਵਿਦਵਾਨ ਸੀ, ਬ੍ਰਾਹਮਣ ਸੀ ਉਹ। ਉਹਦੇ ਬਾਰੇ ਕਿਹਾ ਜਾਂਦਾ ਜੀ ਉਹਦੇ ਸਰੀਰ ਵਿੱਚ ਅੱਠ ਵਲ ਪੈਂਦੇ ਸੀ, ਅਸ਼ਟ ਵੈਸੇ ਅੱਠ ਨੂੰ ਕਹਿੰਦੇ ਨੇ। ਤੇ ਬ੍ਰਾਹਮਣਾਂ ਦੀ ਸਭਾ ਬੈਠੀ ਸੀ, ਚਰਚਾ ਲਈ ਉਹਨਾਂ ਨੇ ਸੱਦਾ ਦਿੱਤਾ ਤੇ ਅਸ਼ਟਵਾਕਰ ਆਪਣੀ ਡਾਂਗ ਉਹਨੇ ਹੱਥ 'ਚ ਫੜੀ ਤੇ ਜਦੋਂ ਤੁਰਦਾ ਹੁੰਦਾ ਸੀ ਵਲ ਮਾਰ ਕੇ ਉਹਨੇ ਇੱਦਾਂ ਤੁਰਨਾ, ਉਹਦੇ ਕੋਲ ਸਿੱਧਾ ਤੁਰਿਆ ਨਹੀਂ ਸੀ ਜਾਂਦਾ।
ਜਦੋਂ ਚਰਚਾ ਕਰਨ ਲਈ ਪਹੁੰਚਿਆ ਤੇ ਉਹਦਾ ਮਜ਼ਾਕ ਇਹ ਉਡਾਇਆ, ਇੱਕੋ ਰੰਗ ਦਾ ਕਾਲਾ ਸੀ, ਬ੍ਰਾਹਮਣਾਂ ਨੇ ਉਹਦਾ ਮਜ਼ਾਕ ਇਹ ਕਹਿ ਕੇ ਉਡਾਇਆ, ਇਹ ਰੰਗ ਦਾ ਕਾਲਾ ਕਾਲਾ ਬ੍ਰਾਹਮਣ ਉਹਦੇ ਨੀਵੀਂ ਜਾਤ ਵਾਲਾ ਹੋ ਗਿਆ ਨਾ। ਹੋ ਸਕਦਾ ਹੈ ਵੀ ਉਹਦੀ ਜਿਹੜੀ ਮਾਤਾ ਸੀ ਉਹ, ਕਿਉਂਕਿ ਬ੍ਰਾਹਮਣ ਇੱਦਾਂ ਵੀ ਕਰ ਲੈਂਦੇ ਸੀ, ਹੈ ਵਿਦਵਾਨ ਸੀ ਉਹ, ਕਹਿੰਦੇ ਤੂੰ ਵਿਚਾਰ ਕਰੇਗਾ, ਭੱਦਾ ਤੇਰਾ ਸਰੀਰ ਭੱਦਾ, ਤੇਰੇ ਕੋਲ ਸਿੱਧੇ ਤਰੀਕੇ ਨਾਲ ਖਲੋਤਾ ਨਹੀਂ ਜਾ ਸਕਦਾ। ਤੇ ਉਹਨੇ ਗੱਲ ਕਹੀ, ਕਹਿੰਦਾ ਬਸ ਇਹੋ ਖੇਡ ਹੈ, ਤੁਸੀਂ ਸਰੀਰਾਂ ਤੱਕ ਖਲੋਤੇ ਹੋ, ਤੁਹਾਡੀ ਪਹੁੰਚ ਕਿੱਥੋਂ ਤੱਕ ਹੈ, ਸਰੀਰਾਂ ਤੱਕ ਹੈ, ਤੁਸੀਂ ਬਾਹਰੀ ਤੌਰ ਤੇ ਅੰਦਾਜ਼ਾ ਲਾ ਰਹੇ ਹੋ, ਤੁਹਾਨੂੰ ਗਿਆਨ ਚਰਚਾ ਦੇ ਨਾਲ ਸਮਝ ਨਾਲ ਤੁਹਾਡਾ ਕੋਈ ਸੰਬੰਧ ਨਹੀਂ ਹੈ, ਤੁਸੀਂ ਤੁਸੀਂ ਕਾਹਦੇ ਪੰਡਿਤ ਹੋ, ਤੁਸੀਂ ਕਾਹਦੇ ਵਿਦਵਾਨ ਹੋ। ਚਲੋ ਖੈਰ, ਉਹਦੀ ਜੋ ਚਰਚਾ ਹੋਈ ਉਹ ਬਾਅਦ ਦਾ ਵਿਸ਼ਾ ਹੈ। ਗੁਰਦੇਵ ਨੇ ਬਾਣੀ ਵਿੱਚ ਇਹ ਗੱਲ ਆਖੀ ਵੀ ਜਾਣੋ ਜੋਤ ਨਾ ਪੁੱਛੋ ਜਾਤੀ, ਜੋਤ ਜ਼ਾਤ ਨਹੀਂ, ਜੋਤ, ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਆਖਿਆ ਜਾਤ ਥੋੜਾ ਕਿਤੇ ਕੰਮ ਆਉਂਦੀ, ਬੰਦਾ ਵਿਚਾਰਾਂ ਦੇ ਤਲ ਤੇ ਕੰਮ ਆਉਂਦਾ। ਤੋ ਜਿੰਨੀ ਮਹਾਰਾਜ ਨੇ ਬਾਣੀ ਚ ਗੱਲ ਕੀਤੀ ਹੈ ਵਿਚਾਰਾਂ ਦੇ ਤਲ ਤੇ ਗੱਲ ਕੀਤੀ। ਆਹ ਹੁਣ ਜਿਹੜਾ ਸ਼ਬਦ ਹੈ ਮੈਂ ਇਹਦੇ ਅਰਥ ਕਰਨੇ ਨੇ, ਕੱਲੀ ਕੱਲੀ ਪੰਕਤੀ ਦੇ ਆਪਾਂ ਨੂੰ ਸਮਝ ਲੱਗੀ ਜਾਣੀ ਗੱਲ ਵੀ ਵਾਧੂ ਦਾ ਸਰੀਰ ਦੀ ਕਸਰਤ ਕਰਾਉਣ ਦੀ ਲੋੜ ਨਹੀਂ ਹੈਗੀ, ਗੁਰੂ ਦੇ ਅੱਗੇ ਨੱਚਣ ਟੱਪਣ ਨਾਲ ਕੁਝ ਨਹੀਂ ਹੁੰਦਾ, ਕਿਸੇ ਵੀ ਰੂਪ ਦੇ ਵਿੱਚ ਤੁਸੀਂ ਨੱਚ ਟੱਪ ਲਓ, ਨੱਚਿਆਂ ਟੱਪਿਆਂ ਭਗਤ ਨਾ ਹੋਏ, ਇੱਦਾਂ ਭਗਤੀ ਹੁੰਦੀ ਨਹੀਂ। ਤੋ ਬਾਬਾ ਜੀ ਰਾਸ ਧਾਰੀਆਂ ਨੂੰ ਇੱਕ ਗੱਲ ਅੱਜ ਸਮਝਾਉਂਦੇ ਨੇ, ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਆ

ਭਾਈ ਜਿਹੜਾ ਬੰਦਾ ਅਕਾਲ ਪੁਰਖ ਦੀ ਸਿਫਤ ਸਲਾਹ ਕਰਦਾ ਨਾ, ਉਹ ਸਹੀ ਤਾਲ ਉੱਤੇ ਨੱਚਦਾ। ਜਿਵੇਂ ਰਾਗੀ ਸਿੰਘ ਨੇ ਤਬਲਾ ਵਜਾਇਆ, ਹੁਣ ਜੇ ਰਾਗੀ ਸਿੰਘ ਹੋਰ ਤਾਲ ਵਜਾਈ ਜਾਵੇ ਤੇ ਵਾਜੇ ਵਾਲਾ ਹੋਰ ਤਾਲ ਵਜਾਈ ਜਾਵੇ ਤੇ ਬੇਸਵਾਦਾ ਹੋ ਜਾਣਾ ਸਾਰਾ ਕੰਮ। ਹੁਣ ਰਾਗੀ ਦਾ ਗਲਾ ਕਿਤੇ ਹੋਰ ਜਾ ਰਿਹਾ ਹੋਵੇ, ਵਾਜਾ ਕਿਤੇ ਹੋਰ ਜਾ ਰਿਹਾ ਹੋਵੇ, ਜਿਹੜਾ ਸੈਡ ਵਾਲਾ ਉਹ ਕਿਤੇ ਹੋਰ ਹੋਵੇ, ਜਿਹੜਾ ਤਬਲੇ ਵਾਲਾ ਉਹ ਕਿਤੇ ਹੋਰ ਹੋਵੇ, ਆਪਾਂ ਆਖਾਂਗੇ ਯਾਰ ਤਾਲ ਹੀ ਬਰਾਬਰ ਨਹੀਂ ਇਹਨਾਂ ਦੇ। ਮਹਾਰਾਜ ਕਹਿੰਦੇ ਰੱਬ ਦੀ ਸਿਫਤ ਸਲਾਹ ਕਰਨ ਵਾਲਾ ਬੰਦਾ ਆਪਣੀ ਜ਼ਿੰਦਗੀ ਦੀ ਸਹੀ ਲੀਹ ਉੱਤੇ ਚੱਲਦਾ, ਸਹੀ ਤਾਲ ਉੱਤੇ ਚੱਲਦਾ, ਉਹਦੀ ਤਾਲ ਉਗੜ ਦੁਗੜੀ ਨਹੀਂ ਹੈਗੀ, ਸਹੀ ਤਾਲ ਬਿਲਕੁਲ ਡਿਸਿਪਲਨ ਵਿੱਚ। ਤਾਂ ਡਿਸਿਪਲਨ ਕੀ ਹੁੰਦਾ? ਵੀ ਮੈਂ ਪਰਾਇਆ ਹੱਕ ਨਹੀਂ ਖਾਂਦਾ, ਮੇਰੇ ਅੰਦਰ ਨਫ਼ਰਤ ਨਹੀਂ, ਮੇਰੇ ਅੰਦਰ ਈਰਖਾ ਨਹੀਂ, ਹੰਕਾਰ ਨਹੀਂ। ਇਹ ਹੈ ਜੀਵਨ ਦੀ ਸਹੀ ਤਾਲ, ਜੀਵਨ ਦੀ ਸਹੀ ਲੀਹ, ਆਹ ਹੈ ਤਾਲ। ਤੋ ਆਹ ਜਿਹੜੀ ਬਾਹਰੀ ਤਾਲ ਹੁੰਦੀ ਹੈ ਤੇ ਤੁਸੀਂ ਵੀ ਸਿੱਖ ਸਕਦੇ ਹੋ, ਕੋਈ ਵੱਡੀ ਗੱਲ ਥੋੜ੍ਹਾ ਹੈ। ਬਾਹਰੀ ਤਾਲ ਟਿਊਨਿੰਗ ਕਰਨੀ ਕੋਈ ਵੀ ਸਿੱਖ ਸਕਦਾ, ਇਹ ਸਿੱਖੀ ਜਾ ਸਕਦੀ ਹੈ। ਪਰ ਜਿਹੜੀ ਜੀਵਨ ਦੀ ਅੰਦਰੂਨੀ ਤਾਲ ਹੈ, ਉਹ ਤੇ ਗੁਰੂ ਪਾਸੋਂ ਮੱਤ ਲੈਣੀ ਪੈਣੀ, ਫਿਰ ਠੀਕ ਹੋਣੀ। ਜੀਵਨ ਦੀ ਸਹੀ ਲੀਹ, ਤਾਲ ਦਾ ਮਤਲਬ ਕਿ ਲੀਹ। ਤੋ ਇੱਕ ਹੈ ਵੀ ਬੇਤਾਲ ਹੋਣਾ, ਬੇਤਾਲ ਦਾ ਅਰਥ ਹੈ ਜਿਹੜਾ ਜੀਵਨ ਦੀ ਤਾਲ ਤੋਂ ਉਖੜਿਆ ਹੋਇਆ। ਹੁਣ ਜਿਹੜੇ ਜਿਵੇਂ ਨਾ ਭੰਗੜੇ ਵਾਲੇ, ਤੁਸੀਂ ਕਦੀ ਵੇਖਿਓ ਜਿਹੜੇ ਭੰਗੜੇ ਵਾਲੇ ਹੁੰਦੇ ਨੇ, ਢੋਲ ਦਾ ਡੱਗਾ ਵੱਜਦਾ ਨਾ ਜਦੋਂ, ਉਹਨਾਂ ਨੂੰ ਪਤਾ ਹੁੰਦਾ ਵੀ ਕਿਹੜਾ ਸਟੈਪ ਅਸੀਂ ਇਕੱਠਿਆਂ ਅੱਗੇ ਰੱਖਣਾ ਤਾਂ ਕਿ ਜਿਹੜਾ ਸਾਹਮਣੇ ਆਡੀਅੰਸ ਬੈਠੀ ਉਹ ਵੇਖਣ ਨੂੰ ਸਾਨੂੰ ਸੋਹਣੇ, ਵੀ ਇਕੱਠੇ ਉਹਨਾਂ ਨੇ ਇੱਦਾਂ ਹੱਥ ਤਾਂ ਉਹਨੂੰ ਚੁੱਕਣੇ, ਇਕੱਠੇ ਹੀ ਪੈਰ ਉਹਨਾਂ ਨੇ ਅੱਗੇ ਰੱਖਣੇ, ਪਿੱਛੋਂ ਢੋਲ ਦਾ ਡੱਗਾ ਲੱਗਣਾ, ਵੀ ਐਨ ਬਿਲਕੁਲ ਬਰਾਬਰ ਚੱਲ ਰਿਹਾ ਕੰਮ, ਕੋਈ ਉਗੜ ਦੁਗੜਾ ਕੰਮ ਨਹੀਂ ਹੈਗਾ। ਤੇ ਜੇ ਭੰਗੜੇ ਵਾਲੇ ਦੀ ਇੱਕ ਦੀ ਲੱਤ ਪਿੱਛੇ ਹੋਵੇ, ਆਹ ਫੌਜੀ ਜਦੋਂ ਪਰੇਡ ਕਰਦੇ ਨੇ ਬਿਲਕੁਲ ਸਟੈਪ ਇੱਦਾਂ ਨਾਲ ਵੱਜਦਾ ਨਾ, ਬਿਲਕੁਲ ਐਨ ਬਰਾਬਰ ਇੱਦਾਂ ਚੰਡੇ ਹੁੰਦੇ ਨੇ ਉਹ। ਇਹ ਨਹੀਂ ਹੈਗਾ ਵੀ ਉਹ ਇੱਕ ਦੀ ਬਾਂਹ ਪਹਿਲਾਂ ਅੱਗੇ ਚਲੇ ਜਾਓ, ਦੂਜੇ ਦੀ ਅਜੇ ਪਿੱਛੇ ਹੋਵੇ, ਐਨ ਪੂਰਾ ਡਿਸਿਪਲਨ। ਇਸੇ ਕਰਕੇ ਫੌਜੀ ਬੰਦਾ ਆਪਣੇ ਡਿਸਿਪਲਨ ਤੋਂ ਜਾਣਿਆ ਜਾਂਦਾ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਇਹ ਸਰੀਰ ਦੀਆਂ ਤਾਲਾਂ ਤੇ ਤੁਸੀਂ ਮਿਲਾ ਲਈਆਂ, ਮਨ ਦੀ ਤਾਲ ਨੂੰ ਗੁਰੂ ਦੀ ਸਿਫਤ ਸਲਾਹ ਨਾਲ ਠੀਕ ਕਰੋ। ਮਨ ਦੀ ਤਾਲ, ਹਿਰਦੇ ਕਪਟ, ਕਈ ਵਾਰ ਕੀ ਹੁੰਦਾ ਮੁੱਖ ਗਿਆਨੀ ਆਖਿਆ ਹਿਰਦੇ ਚ ਕਪਟ ਹੈ, ਮੁੱਖ ਤੋਂ ਬੜਾ ਗਿਆਨ ਰੱਖਦਾ। ਮੇਰੇ ਅਰਗੇ ਦੀ ਗੱਲ ਹੈ, ਤੁਹਾਡੀ ਨਹੀਂ ਗੱਲ, ਮੇਰੀ ਗੱਲ ਹੈ। ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਣੀ। ਬਾਬੇ ਨੇ ਆਖਿਆ ਕਿਉਂ ਮੈਂ ਪਾਣੀ ਰੜਕਣ ਡਿਆ, ਸ਼ਬਦ ਬੜਾ ਪਿਆਰਾ ਹੈ।

ਨਮਾ। ਬਾਕੀ ਜਿਹੜਾ ਬਾਹਰ ਨੱਚਦੇ ਫਿਰਦੇ ਨੇ ਨਾ, ਜਿਹੜੇ ਮੂਰਤੀਆਂ ਦੇ ਅੱਗੇ ਉਦਾਂ ਨੱਚਦੇ ਫਿਰਦੇ ਨੇ, ਉਹ ਕਹਿੰਦੇ ਉਹ ਤੇ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰ ਰਹੇ ਨੇ ਬਸ, ਕਿਉਂਕਿ ਕਈਆਂ ਨੇ ਨੱਚਣ ਵਾਲੇ ਨੂੰ ਕਹਿੰਦੇ ਬਹਾਨਾ ਚਾਹੀਦਾ ਹੁੰਦਾ ਨੱਚਣ ਦਾ। ਆ ਲੋਕ ਡੇਰਿਆਂ ਡੂਰਿਆਂ ਚ ਜਾ ਕੇ ਕਿਉਂ ਨੱਚਦੇ ਨੇ, ਉਹ ਫਰਸਟ੍ਰੇਟ ਹੁੰਦੇ ਨੇ ਵਿਚਾਰੇ। ਇੱਕ ਪਾਰਕਾਂ ਚ ਬੈਠੇ ਲੋਕ ਹੱਸਦੇ ਨੇ, ਪਾਰਕਾਂ ਚ ਬੈਠੇ, ਹੁਣ ਕੰਮ ਤੇ ਚਲੋ ਮਾੜਾ ਨੀ ਕਰਦੇ ਵਿਚਾਰੇ, ਪਰ ਹੋ ਸਕਦਾ ਜਿਹੜਾ ਪਾਰਕ ਜਾ ਕੇ ਹੱਸਦਾ ਘਰੇ ਆਪਣੇ ਪੁੱਤ ਨਾਲ ਨਾ ਕਦੀ ਹੱਸਿਆ ਹੋਵੇ, ਘਰੇ ਧੀ ਨਾਲ ਨਾ ਹੱਸਿਆ ਹੋਵੇ, ਪਤਨੀ ਨਾਲ ਨਾ ਹੱਸਿਆ ਹੋਵੇ, ਫਿਰ ਸਾਨੂੰ ਹਾਸੇ ਮੁੱਲ ਦੇ ਲੈਣੇ ਪੈਂਦੇ ਜਾ ਕੇ, ਕਿਉਂ ਭਾਈ? ਆ ਵਿਆਹਾਂ ਸ਼ਾਦੀਆਂ ਦੇ ਵਿੱਚ ਬੰਦਾ ਨੱਚਦਾ, ਉਹ ਉਹ ਮਨ ਦੀ ਖੁਸ਼ੀ ਹੁੰਦੀ, ਉਹ ਬਾਹਰੀ ਖੁਸ਼ੀ ਹੈ ਜਿਹੜੀ ਬੰਦਾ ਨੱਚਦਾ। ਇੱਕ ਹੈ ਜਿਹਨੂੰ ਬਾਬਾ ਜੀ ਨੇ ਕਿਹਾ ਨਾਨਕ ਭਗਤਾਂ ਸਦਾ ਵਿਗਾਸ, ਇਹ ਅੰਦਰ ਦਾ ਨਾਚ ਹੈ ਭਾਈ। ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ ਪ੍ਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਪਹਿਲਾ ਬਚਨ ਸੁਣੋ, ਗੁਰਦੇਵ ਮਹਾਰਾਜ ਕਹਿੰਦੇ ਨੇ ਆਓ ਤੁਹਾਨੂੰ ਦੱਸੀਏ ਕਿੱਦਾਂ ਨੱਚਣਾ। ਵਾਜਾ ਮੱਤ, ਹੁਣ ਨੱਚਣ ਲਈ ਨਾ ਕੀ ਚਾਹੀਦਾ ਭਲਾ? ਵਾਜਾ ਚਾਹੀਦਾ, ਵਾਜਾ, ਕਿਉਂਕਿ ਮਿਊਜ਼ਿਕ ਤੇ ਤਾਂ ਹੀ ਵੱਜੇਗਾ ਤੇ ਫੇਰ ਹੀ ਨੱਚਿਆ ਜਾਵੇਗਾ। ਮਹਾਰਾਜ ਨੇ ਕਿਹਾ ਵਾਜਾ ਮੱਤ, ਚੰਗੀ ਮੱਤ ਨੂੰ ਵਾਜਾ ਬਣਾ ਲਾ। ਜਿਹੜੀ ਚੰਗੀ ਮੱਤ ਹੈ ਨਾ ਇਹਨੂੰ ਕੀ ਬਣਾ ਲਾ? ਅੱਛਾ, ਭੈੜੀ ਮੱਤ ਦਾ ਵਾਜਾ ਤੋੜ ਦੇ। ਬਾਬੇ ਕਬੀਰ ਨੇ ਆਖਿਆ, ਕਬੀਰ ਜੋ ਹਮ ਜੰਤ ਬਜਾਵਤੇ ਟੁੱਟ ਗਈ ਸਭ ਤਾਰ। ਬਾਬਾ ਕਬੀਰ ਸਾਹਿਬ ਕਹਿੰਦੇ ਜਿਹੜਾ ਮੈਂ ਪਹਿਲਾਂ ਜੰਤ ਵਜਾ ਰਿਹਾ ਸੀ ਉਹਦੀਆਂ ਤਾਰਾਂ ਟੁੱਟ ਗਈਆਂ, ਹੁਣ ਨਹੀਂ ਉਹ ਵਜਾਉਂਦਾ। ਅੱਛਾ, ਵਾਜੇ ਦੀਆਂ ਤਾਰਾਂ ਟੁੱਟ ਜਾਣਦੀਆਂ ਵਾਜੇ ਵਿੱਚੋਂ ਟਿਊਨਿੰਗ ਆਊਗੀ, ਮਿਊਜ਼ਿਕ ਨਿਕਲੂਗਾ? ਨਹੀਂ ਨਿਕਲਣਾ। ਆਖਿਆ ਜੇ ਪਹਿਲਾਂ ਮੇਰੀ ਮੱਤ ਦਾ ਵਾਜਾ ਭੈੜਾ ਸੀ, ਉਹਦੀਆਂ ਤਾਰਾਂ ਟੁੱਟ ਗਈਆਂ, ਕਬੀਰ ਸਾਹਿਬ ਕਹਿੰਦੇ ਹੁਣ ਨਹੀਂ ਵੱਜਦਾ ਉਹ। ਕਬੀਰ ਜੋ ਹਮ ਜੰਤ ਬਜਾਵਤੇ ਟੁੱਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੇ ਚੱਲੇ ਵਜਾਵਣ ਹਾਰ। ਜਿਹੜਾ ਮੇਰਾ ਮਨ ਉਹ ਵਾਜਾ ਵਜਾਉਂਦਾ ਸੀ ਨਾ ਅੰਦਰੋਂ, ਉਹ ਹੁਣ ਉਹ ਚੱਲਿਆ ਹੀ ਗਿਆ, ਉਹ ਹੈ ਹੀ ਨਹੀਂ ਹੁਣ। ਉਸ ਨਾ ਰਿਹਾ ਸਾਜ ਤੇ ਨਾ ਰਿਹਾ ਸਾਜੀ, ਨਾ ਰਿਹਾ ਵਾਜਾ ਤੇ ਨਾ ਉਹਨੂੰ ਵਜਾਉਣ ਵਾਲਾ ਰਿਹਾ, ਅੱਗੇ ਵਾਜਾ ਇੱਦਾਂ ਵੱਜਦਾ। ਅੱਛਾ, ਇਹਨੂੰ ਹੀ ਨਾ ਬਾਣੀ ਚ ਪਤਾ ਕੀ ਆਖਿਆ, ਬਾਬਾ ਬੋਲ ਤੇ ਕਹਾਂ ਗਏ। ਆਪਾਂ ਕਹਿ ਰਹੇ ਨੇ ਜਿਹੜਾ ਬੰਦਾ ਕੱਲ ਸਾਡੇ ਚ ਬੈਠਾ ਸੀ ਅੱਜ ਉਹ ਮਰ ਗਿਆ, ਕਿੱਥੇ ਚੱਲਿਆ ਗਿਆ? ਇਹਦੇ ਅਰਥ ਇੱਦਾਂ ਵੀ ਸਮਝ ਕੇ ਵੇਖੋ, ਬਾਬਾ ਬੋਲ ਤੇ ਕਹਾਂ ਗਏ। ਉਹ ਵਾਜੇ ਜਿਹੜੇ ਮਾਇਆ ਦੇ ਮੋਹ ਦੇ ਮੇਰੇ ਅੰਦਰ ਬੋਲਦੇ ਸੀ, ਹੁਣ ਕਿੱਥੇ ਚਲੇ ਗਏ? ਗੁਰੂ ਦੀ ਮੱਤ ਨਾਲ ਸਾਰੇ ਟੁੱਟ ਗਏ, ਉਹ ਵਾਜੇ ਟੁੱਟ ਗਏ, ਹੁਣ ਨਹੀਂ ਹੋ ਰਹਿ। ਤੇ ਬਾਬਾ ਜੀ ਕਹਿੰਦੇ ਆ ਸ੍ਰੇਸ਼ਟ ਵਾਜਾ ਦਿੰਦਾ ਤੈਨੂੰ ਮੈਂ, ਵਾਜਾ ਮੱਤ, ਸ੍ਰੇਸ਼ਟ ਬੁੱਧੀ ਨੂੰ ਵਾਜਾ ਬਣਾ। ਜਦੋਂ ਸ੍ਰੇਸ਼ਟ ਬੁੱਧੀ ਵਾਜਾ ਹੋਵੇਗੀ ਫਿਰ ਉਹਦੇ ਵਿੱਚੋਂ ਚੰਗੇ ਸੁਰ ਨਿਕਲਣਗੇ, ਚੰਗੇ ਸੁਰ। ਪਖਾਵਜ ਭਾਓ, ਪਖਾਵਜ ਕਹਿੰਦੇ ਜੀ ਜੋੜੀ ਨੂੰ, ਤਬਲਾ ਇੱਥੇ ਜਿਹੜਾ ਵੱਜਦਾ। ਆਖਿਆ ਪਿਆਰ ਨੂੰ ਤਬਲਾ ਬਣਾ, ਜਿਵੇਂ ਵਜਾਇਆ ਜਾਂਦਾ ਨਾ ਇੱਦਾਂ, ਪਿਆਰ ਮੁਹੱਬਤ ਨੂੰ, ਭਾਓ ਨੂੰ, ਪ੍ਰੇਮ ਨੂੰ ਤਬਲਾ ਬਣਾ ਲਾ। ਵਾਜਾ ਮੱਤ ਪਖਾਵਜ ਭਾਓ, ਹੋਏ ਆਨੰਦ ਸਦਾ ਮਨ ਚਾਓ। ਜਿਵੇਂ ਆਪਾਂ ਆਖਿਆ ਭਾਈ ਸਾਹਿਬ ਜੀ ਵਾਜਾ ਬੜਾ ਵਧੀਆ ਵੱਜਿਆ, ਜੋੜੀ ਬਹੁਤ ਵਧੀਆ ਵੱਜੀ, ਬੜਾ ਆਨੰਦ ਕੰਨਾਂ ਨੂੰ ਮਿਲਿਆ। ਮਹਾਰਾਜ ਕਹਿੰਦੇ ਜਿੱਦਣ ਤੂੰ ਮੱਤ ਨੂੰ ਵਾਜਾ ਬਣਾ ਲਏਗਾ ਤੇ ਪਿਆਰ ਨੂੰ ਜੋੜੀ ਬਣਾ ਲਏਗਾ, ਉਦਣ ਜੀਵਨ ਵਿੱਚ ਆਨੰਦ ਹੀ ਆਨੰਦ ਹੋਵੇਗਾ, ਖੇੜਾ ਹੀ ਖੇੜਾ ਹੋਵੇਗਾ। ਹੋਏ ਆਨੰਦ ਸਦਾ ਮਨ ਚਾਓ, ਇਹਾ ਭਗਤ ਇਹੋ ਤਪਤਾਓ। ਅੱਛਾ, ਇਹਾ ਤੇ ਇਹੋ ਚ ਫਰਕ ਹੈ। ਇਹੋ ਜਿਹੜਾ ਵਾ ਉਹ ਵਿਸ਼ੇਸ਼ਣ ਪਲਿੰਗਾ, ਤੇ ਇਹਾ ਜਿਹੜਾ ਵਾ ਉਹ ਇਸਤਰੀ ਲਿੰਗ ਦੇ ਰੂਪ ਦੇ ਵਿੱਚ ਵਰਤਿਆ ਗਿਆ। ਤੋ ਬਾਬਾ ਜੀ ਕਹਿੰਦੇ ਇਹੀ ਭਗਤੀ ਹੈ, ਇਹਨੂੰ ਭਗਤੀ ਕਿਹਾ ਜੀ। ਭਗਤੀ ਭੋਰਿਆਂ ਚ ਬੈਠਣ ਨਾਲ ਨਹੀਂ ਹੁੰਦੀ, ਭਗਤੀ ਠੰਡੇ ਪਾਣੀਆਂ ਚ ਜਲ ਧਾਰਿਆਂ ਚ ਬੈਠਿਆਂ ਨਹੀਂ ਹੁੰਦੀ। ਜਿਹੜਾ ਇੱਦਾਂ ਆਪਣੀ ਮੱਤ ਨੂੰ ਸ੍ਰੇਸ਼ਟ ਬਣਾਉਂਦਾ, ਜਿਹਦੇ ਅੰਦਰ ਰੱਬੀ ਪ੍ਰੇਮ ਹੈ, ਉਹ ਭਗਤ ਹੈ। ਵਿਣ ਗੁਣ ਕੀਤੇ ਭਗਤ ਨਾ ਹੋਏ। ਤੋ ਅਸੀਂ ਭਗਤੀ ਕਿਹਨੂੰ ਸਮਝਦੇ ਹਾਂ? ਕੋਈ ਭੁੱਖਾ ਰਹਿ ਰਿਹਾ, ਆਪਾਂ ਆਖਿਆ ਜੀ ਇਹ ਰੱਬ ਦਾ ਭਗਤ ਹੈ। ਜਦੋਂ ਇੰਨਾ ਦੁਨੀਆਂ ਤੇ ਰਾਸ਼ਨ ਪਾਣੀ ਹੈ, ਖਾ ਲਵੇ, ਭੁੱਖਾ ਕਾਹਤੋਂ ਬੈਠਾ ਹੋ?
ਜਦੋਂ ਪਰਮੇਸ਼ਰ ਨੇ ਜਦੋਂ ਬੱਚਾ ਪੈਦਾ ਹੋਇਆ ਨਾ ਉਹਨੇ ਰਿਜ਼ਕ ਪਹਿਲਾਂ ਪੈਦਾ ਕੀਤਾ। ਤੁਸੀਂ ਪਰਮੇਸ਼ਰ ਨੂੰ ਇੱਦਾਂ ਕਹਿ ਰਹੇ ਹੋ, ਵਾਹਿਗੁਰੂ ਨੂੰ ਇੱਦਾਂ ਕਹਿ ਰਹੇ ਹੋ ਵੀ ਮੈਂ ਨਹੀਂ ਖਾਂਦਾ, ਮੈਂ ਤੇਰੀ ਭਗਤੀ ਕਰ ਰਿਹਾ। ਉਹਨਾਂ ਆਖਿਆ ਪਹਿਲੋਂ ਦੇ ਤੈ ਰਿਜ਼ਕ ਸੁਬਾਹਾ, ਪਿੱਛੋਂ ਦੇ ਫਿਰ ਜੰਤੁ ਪਾਹਾ। ਜੀਵ ਬਾਅਦ ਵਿੱਚ ਪਹਿਲਾਂ ਪੈਦਾ ਹੋਇਆ, ਰਿਜ਼ਕ ਪਹਿਲਾਂ ਆਇਆ। ਤੇ ਜੇ ਰਿਜ਼ਕ ਦੀ ਲੋੜ ਕੋਈ ਨਹੀਂ ਸੀ ਤੇ ਫਿਰ ਇਹ ਹੋਣਾ ਚਾਹੀਦਾ ਸੀ, ਜੀਵ ਪਹਿਲਾਂ ਪੈਦਾ ਕੀਤਾ, ਰਿਜ਼ਕ ਦੇ ਬਾਅਦ ਚ ਦਿੱਤਾ। ਨਹੀਂ, ਪਹਿਲਾਂ ਰਿਜ਼ਕ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਬਾਰ ਬਵਸਥਾ ਤੁਝੈ ਪਿਆਰੈ, ਦੁੱਧ ਬੱਚਾ ਆਇਆ ਤੇ ਨਾਲ ਹੀ ਮਾਂ ਦੇ ਅਸਥਨਾਂ ਵਿੱਚ ਦੁੱਧ ਵੀ ਆ ਗਿਆ। ਤੂੰ ਕਹਿਣਾ ਜੀ ਮੈਂ ਭੁੱਖਾ ਰਹਿਣਾ, ਮੈਂ ਤੇ ਰੱਬ ਦੀ ਭਗਤੀ ਕਰ ਰਿਹਾ। ਨਹੀਂ, ਆ ਇਹ ਭਗਤੀ ਜੇ ਅਸੀਂ ਸਮਝ ਲਈਏ ਤੇ। ਸਤਿਗੁਰ ਨੇ ਆਖਿਆ ਇਹਾ ਭਗਤ, ਇਹੀ ਭਗਤੀ ਆ। ਇਹੋ ਤਪ ਤਾਉ, ਇਹੋ ਹੀ ਤਪ ਹੈ। ਇਤ ਰੰਗ ਨਾਚੋ, ਬਸ ਏਦਾਂ ਨੱਚਿਆ ਕਰ। ਰੱਖ ਰੱਖ ਪਾਉ, ਪਾਉ ਦਾ ਅਰਥ ਪੈਰ। ਆਖਿਆ ਬਿਲਕੁਲ ਡਿਸਿਪਲਨ ਨਾਲ ਜੀਵਨ ਨੂੰ ਜਿਆ ਕਰ, ਐਨ ਬਿਲਕੁਲ ਪੱਧਰੇ ਪੈਰ ਰੱਖਿਆ ਕਰ। ਅਗਲਾ ਬਚਨ, ਬਾਬਾ ਜੀ ਥੋੜੇ ਜਿਹੇ ਬਾਤੇ ਛੈਣੇ ਵੀ ਤੇ ਵੱਜਣੇ ਚਾਹੀਦੇ ਲਾਗੇ ਤਾਲ। ਮਹਾਰਾਜ ਕਹਿੰਦੇ ਬਿਲਕੁਲ। ਹੁਣ ਛੈਣੇ ਕਿਹੜੇ ਨੇ, ਉਹ ਤਾਲ ਕਿਹੜੇ ਨੇ? ਗੁਰਦੇਵ ਕਹਿੰਦੇ ਨੇ ਸੱਤ। ਸੱਤ ਦਾ ਮਤਲਬ ਕੀ ਹੁੰਦਾ? ਸੇਵਾ ਕਰਨੀ। ਸੱਤ ਸੰਤੋਖ ਵੱਜੈ ਦੋਏ ਤਾਲ। ਸੱਤ ਤੇ ਸੰਤੋਖ ਦੇ ਛੈਣੇ ਵਜਾਇਆ ਕਰ। ਬਾਹਰੀ ਛੈਣੇ ਤੇ ਚਲੋ ਵਜਾਉਂਦੇ ਹੀ ਆ ਜਦੋਂ ਆਪਾਂ ਕੋਈ ਬਾਣੀ ਪੜ੍ਹਦੇ ਹਾਂ। ਬਾਬਾ ਜੀ ਕਹਿੰਦੇ ਸੱਤ ਤੇ ਸੰਤੋਖ ਦੇ ਛੈਣੇ ਵਜਾਇਆ ਕਰ। ਸ

ਰਾਗ ਕਿਹੜੇ ਨੇ, ਨਾਦ ਕਿਹੜੇ ਨੇ, ਤੈਨੂੰ ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਨਾਲ ਕੋਈ ਲਗਾ ਨਾ ਹੋਵੇ, ਕਿਸੇ ਔਗਣ ਨਾਲ, ਕਿਸੇ ਬੁਰਾਈ ਨਾਲ ਕੋਈ ਲਗਾ ਨਾ ਹੋਵੇ। ਰੱਬ ਨੂੰ ਛੱਡ ਕੇ ਇੱਕੋ ਹੈ ਭਾਈ, ਇੱਕੋ ਹੈ, ਇੱਕ ਤੋਂ ਬਿਨਾਂ ਹੋਰ ਕੋਈ ਦੂਜਾ ਤੈਨੂੰ ਦਿਸੇ ਹੀ ਨਾ। ਆਹ ਹੈ ਉਹ ਰਾਗ ਨਾਦ, ਰਾਗ ਨਾਦ ਵੱਜੈ, ਰਾਗ ਨਾਦ ਨਹੀਂ ਦੂਜਾ ਪਾਓ, ਇਤ ਰੰਗ ਨਾਚੋ ਰੱਖ ਰੱਖ ਪਾਓ। ਆਹ ਹੈ ਡਿਸਿਪਲਨ ਨਾਲ ਜੀ, ਡਿਸਿਪਲਨ ਨਾਲ। ਹੁਣ ਤੁਸੀਂ ਵੇਖਿਆ ਹੋਣਾ ਨੱਚਦੇ ਨੱਚਦੇ ਇੱਦਾਂ ਫੇਰੀ ਵੀ ਦਿੰਦੇ ਹੁੰਦੇ ਹੋ, ਜਿਹੜੇ ਨੱਚਣ ਵਾਲੇ ਹੁੰਦੇ ਨੇ ਇੱਦਾਂ ਗੋਲ ਗੋਲ, ਆ ਵਿਆਹਾਂ ਸ਼ਾਦੀਆਂ 'ਚ ਕਈ ਰੇਲ ਗੱਡੀ ਵੱਡੀ ਬਣਾਉਂਦੇ, ਸਾਰਾ ਟੱਬਰ ਇੱਕ ਦੂਜੇ ਦੇ ਮੋਢਿਆਂ 'ਤੇ ਹੱਥ ਧਰ ਕੇ ਅਤੇ ਕੁਰਸੀ ਦੇ ਆਲੇ ਦੁਆਲੇ ਇੱਦਾਂ ਗੇੜੇ ਕੱਢਦੇ, ਰੇਲ ਗੱਡੀ ਆ ਗਈ। ਆ ਬਾਬਾ ਜੀ ਕਹਿੰਦੇ ਨੇ ਆਓ ਤੁਹਾਨੂੰ ਮੈਂ ਵੀ ਰੇਲ ਗੱਡੀ ਦੱਸਦਾ ਕਿਹੜੀ ਬਣਾਉਣੀ। ਭੌ ਫੇਰੀ ਹੋਵੇ ਮਨ ਚੀਤ, ਆਖਿਆ ਮਨ ਵਿੱਚ ਚਿੱਤ ਵਿੱਚ ਜਿਹੜੀ ਪੁਆਂਟਲੀ ਲੈਣੀ ਹੈ ਨਾ ਉਹ ਰੱਬ ਦੇ ਪਿਆਰ ਦੀ ਲੈਣੀ ਆ। ਪੁਆਂਟਣੀ ਕਿਹੜੀ ਲੈਣੀ ਆ, ਫੇਰੀ ਕਿਹੜੀ ਲੈਣੀ ਆ, ਰੱਬ ਦੇ ਪਿਆਰ ਦੀ, ਉਹਦੇ ਭੌ ਦੀ। ਭੌ ਫੇਰੀ ਹੋਵੇ ਡਰ ਦੀ, ਅਦਬ ਦੀ, ਇਹ ਪੁਆਂਟਣੀ ਲਿਆ ਕਰ। ਮਨ ਚੀਤ ਬਹਿੰਦਿਆਂ ਉੱਠਦਿਆਂ ਨੀਤਾ ਨੀਤ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਅਰਗਾਈਐ। ਹੁਣ ਫੇਰੀ ਲਓ ਆ ਜਿਹੜੀ, ਰੱਬ ਦਾ ਅਦਬ ਹੋਵੇ ਤੁਹਾਨੂੰ। ਰੱਬ ਦਾ ਅਦਬ ਕੀ ਹੁੰਦਾ, ਕਿਉਂਕਿ ਮੈਂ ਤਾਂ ਕਈ ਅਦਬ ਦੇ ਠੇਕੇਦਾਰ ਵੀ ਬਣ ਜਾਂਦੇ ਨੇ। ਰੱਬ ਦਾ ਅਦਬ ਉਹਦੀ ਭੈ ਭਾਵਨੀ ਵਿੱਚ ਰਹਿਣਾ ਹੈ, ਡਿਸਿਪਲਨ ਵਿੱਚ, ਚੰਗੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨਾ ਹੈ,

ਇਤ ਰੰਗ ਨਾਚੋ ਰੱਖ ਰੱਖ ਪਾਓ। ਤੇ ਤੁਸੀਂ ਕਦੀ ਇਹ ਵੀ ਵੇਖਿਆ ਹੋਊਗਾ ਨਾ, ਕਈ ਤੇ ਇੰਨੇ ਖੁਸ਼ੀ ਵਿੱਚ ਫਿਰ ਨੱਚਣ ਲੱਗ ਪੈਂਦੇ ਨੇ, ਭੁੰਜੇ ਹੀ ਲੇਟਣ ਲੱਗ ਪੈਂਦੇ ਨੇ ਉਹ, ਜੇ ਨਿਰਤਕਾਰੀ ਕਈ ਹੁੰਦੇ ਨੇ ਫਿਰ ਭੁੰਜੇ ਲੇਟਣ ਲੱਗ ਪੈਂਦੇ ਨੇ, ਇੱਦਾਂ ਭੁਆਂਟਣੀਆਂ ਲੈਂਦੇ ਨੇ ਭੁੰਜੇ। ਤੇ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਜੇ ਬੰਦੇ ਨੇ ਪੀਤੀ ਵੱਧ ਹੋਵੇ ਤੇ ਕਈ ਨਾ ਥੱਲੇ ਡਿੱਗ ਪਵੇ ਤੇ ਥੱਲੇ ਬੈਠੇ ਨੱਥੀ ਜਾਂਦਾ। ਤੋ ਸਤਿਗੁਰ ਨੇ ਆਖਿਆ ਆਹ ਤੈਨੂੰ ਮੈਂ ਦੱਸਾਂ ਵੀ ਲੇਟਣਾ ਕਿਵੇਂ ਹੈ। ਆਖਿਆ ਇਸ ਸਰੀਰ ਨੂੰ ਨਾਸ਼ਵੰਤ ਸਮਝ ਲਾ, ਆਹ ਜਿਹੜਾ ਤਨ ਹੈ ਨਾ ਇਹ ਸਮਝ ਲਾ ਵੀ ਇਹਨੇ ਖੇਹ ਹੋ ਜਾਣਾ, ਇਹਨੇ ਸਵਾਹ ਹੋ ਜਾਣਾ, ਆਹ ਹੈ ਉਹ ਲੇਟਣਾ। ਕਿਉਂਕਿ ਜਦੋਂ ਲੇਟਦੇ ਨੇ ਫਿਰ ਮਿੱਟੀ ਮੁੱਟੀ ਸਰੀਰਾਂ ਉੱਤੇ ਲੱਗਦੀ ਹੈ, ਖੇਹ ਲੱਗਦੀ ਹੈ ਥੱਲੇ।

ਹੈ ਨੱਚਣ ਦਾ ਤਰੀਕਾ। ਅਗਲਾ ਬੋਲ ਅਖੀਰਲਾ ਪਦਾ ਹੈ ਚਾਰ ਨੰਬਰ, ਸਿੱਖ ਸਭਾ ਦੀਖਿਆ ਕਾ ਭਾਉ ਗੁਰਮੁਖ ਸੁਣਨਾ ਸਾਚਾ ਨਾਉ। ਆਖਿਆ ਸਤ ਸੰਗਤ ਵਿੱਚ ਰਹਿ ਕੇ ਗੁਰੂ ਦੇ ਉਪਦੇਸ਼ ਦਾ ਪਿਆਰ ਆਪਣੇ ਅੰਦਰ ਪੈਦਾ ਕਰ, ਗੁਰੂ ਦੇ ਸਨਮੁਖ ਰਹਿ ਕੇ ਉਸ ਵਾਹਿਗੁਰੂ ਦੀ ਅਟਲ ਸਿਫਤ ਸਲਾਹ ਸੁਣਦਾ ਰਿਹਾ ਕਰ, ਤੇ ਉਹਦਾ ਨਾਮ ਮੁੜ ਮੁੜ ਕੇ ਜਪ, ਇਸੇ ਰੰਗ ਵਿੱਚ ਰਹਿ। ਬਾਬਾ ਜੀ ਕਹਿੰਦੇ ਇਹੋ ਹੀ ਜੀਵਨ ਦਾ ਸਹੀ ਰਸਤਾ, ਤੇ ਇੱਦਾਂ ਐਨ ਬਿਲਕੁਲ ਨੱਚੋ ਇਸ ਤਰੀਕੇ ਨਾਲ। ਸਿੱਖ ਸਭਾ, ਸਿੱਖਾਂ ਦੀ ਸਭਾ, ਦੀਖਿਆ ਕਾ ਭਾਉ, ਦੀਖਿਆ ਦੀਖਿਆ ਸਿੱਖਿਆ ਨੂੰ ਕਹਿੰਦੇ ਨੇ, ਜਿਵੇਂ ਆਪਾਂ ਪੜ੍ਹਦੇ ਦੀਖਿਆ ਆਖ ਬੁਝਾਏ ਬੁਝਾਇਆ ਸੋਏ, ਦੀਖਿਆ ਦਾ ਮਤਲਬ ਹੁੰਦਾ ਸਿੱਖਿਆ। ਸਿੱਖ ਸਭਾ ਦੀਖਿਆ ਕਾ ਭਾਉ ਗੁਰਮੁਖ ਸੁਣਨਾ, ਗੁਰੂ ਵੱਲ ਮੁੱਖ ਕਰਕੇ ਸੁਣਿਆ ਕਰ ਸਾਚਾ ਨਾਉ ਸੱਚਾ ਉਪਦੇਸ਼, ਨਾਨਕ ਆਖਣ ਵੇਰਾ ਵੇਰ ਇਤ ਰੰਗ ਨਾਚੋ ਰੱਖ ਰੱਖ ਪੈਰ। ਪਹਿਲਾਂ ਪਾਉ ਆਖਿਆ ਸੀ, ਇੱਥੇ ਬਾਬਾ ਜੀ ਨੇ ਪੈਰ ਕਹਿ ਦਿੱਤਾ। ਤੂੰ ਤਾਲ ਵਿੱਚ ਡਿਸਿਪਲਨ ਨਾਲ ਚੱਲ ਆਪਣੀ ਜ਼ਿੰਦਗੀ ਦੇ ਵਿੱਚ, ਸੱਤ ਨੂੰ ਧਾਰਨ ਕਰ, ਸੰਤੋਖ ਨੂੰ ਧਾਰਨ ਕਰ, ਇਹ ਤੇਰੇ ਛੈਣੇ ਨੇ, ਤੇ ਆਪਣੀ ਮੱਤ ਦਾ ਬਣਾ ਵਾਜਾ ਤੇ ਪਿਆਰ ਦੀ ਬਣਾ ਜੋੜੀ। ਤੇ ਸਤਿਗੁਰ ਨੇ ਆਖਿਆ ਇੱਦਾਂ ਤਾਲ ਪੂਰਿਆ ਕਰ, ਇੱਦਾਂ ਨੱਚਿਆ ਕਰ, ਤੂੰ ਗੁਰੂ ਕਿਰਪਾ ਕਰੇ। ਸਾਧ ਸੰਗਤ ਜੀ, ਇਹ ਸੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਦੀ ਵਿਚਾਰ। ਵਿਚਾਰਾਂ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਤੋ ਭੁੱਲਾਂ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਪਾਸੋਂ ਆਪ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਅਗਲੇ ਸਮੇਂ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ, ਰਾਗੀ ਜਥਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਾਲੇ, ਉਹ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਸੋ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ। ਕੀਰਤਨ ਕਰਦੇ ਹਾਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ ਜੋ ਬਖਸ਼ ਲੈਣਾ। ਸੋ ਹੁਣ ਸਮਾਂ ਹੈ ਢਾਡੀ ਵਾਰਾਂ ਦਾ, ਸੋ ਗੁਰੂ ਕੇ ਢਾਡੀ ਸਿੰਘ ਆਪ ਜੀਆਂ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕਰਨਗੇ। ਸੋ ਉਹਨਾਂ ਪਾਸੋਂ ਢਾਡੀ ਵਾਰਾਂ ਸ਼ਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

0: ਵਾਹਿਗੁਰੂ। ਜੋ ਵੀ ਮੰਗਣਾ ਮੰਗੀਏ ਇੱਕ ਪਾਸੋਂ, ਕਦੇ ਦੂਜੇ ਦੁਆਰੇ ਤੇ ਜਾਈਦਾ ਨਹੀਂ। ਸੰਗਤ ਜੀ, ਜੋ ਵੀ ਮੰਗਣਾ ਮੰਗੀਏ ਇੱਕ ਪਾਸੋਂ, ਕਦੇ ਦੂਜੇ ਦੁਆਰੇ ਜਾਈਦਾ ਨਹੀਂ। ਜੋ ਬਚਾ ਨਾ ਸਕੇ ਬਿਜਲੀਆਂ ਤੋਂ, ਐਸੇ ਰੁੱਖ ਤੇ ਆਲਣਾ ਪਾਈਦਾ ਨਹੀਂ। ਸਭ ਕੁਝ ਲੈ ਕੇ ਕਰਤਾ ਭੁਲਾਈਦਾ ਨਹੀਂ, ਕੁਝ ਦੇ ਕੇ ਕਦੇ ਪਛਤਾਈਦਾ ਨਹੀਂ। ਉਹਦੀਆਂ ਦਾਤਾਂ ਦਾ ਸ਼ੁਕਰ ਮਨਾਈਦਾ ਹੈ, ਭਾਣੇ ਦਾ ਬੁਰਾ ਮਨਾਈਦਾ ਨਹੀਂ। ਮਸਤਕ ਝੁਕੇ ਤੇ ਝੁਕ ਜਾਏ ਮਨ ਜੇਕਰ ਗੁਰੂ ਦਰਬਾਰ ਅੰਦਰ, ਮਸਤਕ ਝੁਕੇ ਤੇ ਝੁਕ ਜਾਏ ਮਨ ਜੇਕਰ ਅੰਦਰੋਂ ਹਉਮੈ ਹੰਕਾਰ ਦਾ ਨਾਸ਼ ਹੋ ਜਾਏ, ਉਹਨੂੰ ਮੰਗਣ ਦੀ ਨਹੀਂ ਫਿਰ ਲੋੜ ਪੈਂਦੀ। ਬਿਨਾਂ ਮੰਗਿਆਂ ਪੂਰੀ ਅਰਦਾਸ ਹੋ ਜਾਏ। ਪਰਮ ਪੂਜੀ ਪਾਦ ਵਾਲੀਏ ਕੁਲ ਆਲਮ ਹਜ਼ੂਰੇ ਅਨਵਰ ਸ਼ਬਦ ਬ੍ਰਹਮ ਸਤਿਗੁਰੂ ਰਾਜਾਨ ਰਾਜ ਪਾਨ ਆਨ ਪਾਨ ਦੇਵਾਨ ਦੇਵ ਉਪਾ ਮਹਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਜੇ ਹੋਏ ਸਾਹਿਬਾਂ ਦੇ ਆਲਮਾਨਾ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਮਨਯੋਗ ਸਾਧ ਸੰਗਤ, ਆਓ ਵਡਭਾਗੇ ਹਾਂ ਜੋ ਸਮੇਂ ਵਿੱਚੋਂ ਸਮਾਂ ਕੱਢ ਆਪ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ। ਨਾ ਸਿਰਫ ਆਪ ਜੀ ਹਾਜ਼ਰੀਆਂ ਭਰਦੇ ਹੋ, ਜਥਿਆਂ ਦਾ ਮਾਣ ਸਨਮਾਨ ਕਰਦੇ ਹੋ। ਮੈਂ ਜੁੜਮਿਲ ਬੈਠੀ ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਕਰਦਾ ਹਾਂ। ਆਓ ਗੁਰੂ ਪਿਆਰੀ ਸੰਗਤ ਜੀ, ਪਿਛਲੇ ਦਿਨਾਂ ਤੋਂ ਆਪਾਂ ਇੱਕ ਇਤਿਹਾਸ ਦਾ ਪ੍ਰਕਰਣ ਵਿਚਾਰ ਰਹੇ ਹਾਂ। ਬਿਨਾਂ ਕੋਈ ਭੂਮਿਕਾ ਬੰਨ੍ਹਦਿਆਂ ਹੋਇਆਂ ਮੈਂ ਆਪ ਜੀ ਨੂੰ ਸਿੱਧਾ ਉਸ ਮੁਕਾਮ ਤੇ ਲੈ ਜਾਵਾਂ। ਉਦੋਂ ਪਹਿਲਾਂ ਇੱਕ ਵਾਰ ਆਪਾਂ ਜਿੰਨੇ ਗੁਰੂ ਚਰਨਾਂ ਦੇ ਵਿੱਚ ਜੁੜਮਿਲ ਬੈਠੇ ਹਾਂ, ਮਨੋ ਬਿਰਤੀਆਂ ਨੂੰ ਇਕਾਗਰਤ ਕਰੀਏ। ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਜਥੇ ਵੱਲੋਂ ਦੋ ਏਕੜ ਜੋੜ ਬੁਲਾਈ ਗੁਰੂ ਫਤਿਹ ਨੂੰ ਪ੍ਰਵਾਨ ਕਰੋ ਤੇ ਸਾਰੀ ਸੰਗਤ ਇੱਕ ਵਾਰ ਅਦਬ ਸਹਿਤ ਆਖੋ,
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਆਪਾਂ ਗੁਰ ਇਤਿਹਾਸ ਦੇ ਵਿੱਚੋਂ ਇੱਕ ਪੰਨਾ ਪੜ੍ਹ ਰਹੇ ਸਾਂ। ਚਰਚਾ ਚੱਲ ਰਹੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਭਾਈ ਲਹਿਣੇ ਦਾ, ਬਾਬੇ ਲਹਿਣੇ ਦਾ ਆਉਣਾ। ਭਾਈ ਲਹਿਣਾ ਜਿਹੜਾ ਸੰਘ ਦਾ ਮੁਖੀ ਸੀ, ਖਡੂਰ ਪਿੰਡ ਤੋਂ ਤੁਰਿਆ ਸੀ, ਸੰਘ ਦਾ ਉਹ ਆਗੂ ਸੀ, ਪੈਰਾਂ ਵਿੱਚ ਉਹਨੇ ਘੁੰਗਰੂ ਬੰਨੇ ਹੋਏ ਸਨ। ਇਦੋਂ ਪਹਿਲਾਂ ਵੀ ਉਹ ਜਿੰਨੀ ਵਾਰ ਗਿਆ ਸੀ ਮਾਤਾ ਰਾਣੀ ਦੀਆਂ ਭੇਟਾਂ ਗਾਉਂਦਿਆਂ ਹੋਇਆਂ ਉਹਨਾਂ ਨੇ ਜਾਣਾ। ਇਹ ਜੱਥਾ ਇੱਥੋਂ ਖਡੂਰ ਤੋਂ ਜੰਮੂ ਨੂੰ ਤੁਰਦਾ, ਦਰਿਆਏ ਰਾਵੀ ਨੂੰ ਪਾਰ ਜਦੋਂ ਕਰਦੇ ਆ, ਪਾਰ ਕਰਦਿਆਂ ਨਾਲ ਹੀ ਪੱਛਮ ਵਾਲੇ ਪਾਸੇ ਨੂੰ ਕਰਤਾਰਪੁਰ ਨਗਰ ਪੈਂਦਾ ਸੀ। ਉਹਨਾਂ ਦਿਨਾਂ ਦੇ ਵਿੱਚ ਲੋਕ ਆਮ ਤੌਰ 'ਤੇ ਸਫ਼ਰ ਪੈਦਲ ਹੀ ਕਰਿਆ ਕਰਦੇ ਸਨ, ਆਪ ਜੀ ਜਾਣਦੇ ਹੋ। ਅੱਜ ਵਾਂਗ ਸਾਧਨ ਨਹੀਂ ਸਨ, ਇਕੱਲਾ ਦੁਕੱਲਾ ਬੰਦਾ ਵੈਸੇ ਹੀ ਨਹੀਂ ਸੀ ਬਾਹਰ ਨਿਕਲਦਾ, ਕਿਉਂਕਿ ਇਕੱਲੇ ਦੁਕੱਲੇ ਬੰਦੇ ਨੂੰ ਆਉਣ ਜਾਣ ਵਾਲੇ ਮੁਸਾਫ਼ਰ ਨੂੰ ਰਾਹ ਦੇ ਵਿੱਚ ਚੋਰ ਡਾਕੂ ਲੁਟੇਰੇ ਆਦਿਕ ਲੁੱਟ ਲਿਆ ਕਰਦੇ ਸਨ। ਤੋ ਜਦੋਂ ਵੀ ਧਾਰਮਿਕ ਕਾਰਜਾਂ ਵਾਸਤੇ ਲੋਕਾਂ ਨੇ ਜਾਣਾ ਤੇ ਲੋਕ ਜੱਥੇ ਬਣਾ ਕੇ ਜਾਇਆ ਕਰਦੇ ਸਨ। ਤੋ ਭਾਈ ਲਹਿਣਾ ਜੀ, ਆਪਾਂ ਕੱਲ ਵਿਚਾਰ ਰਹੇ ਸਾਂ ਵੀ ਉਹਨਾਂ ਦਾ ਜਦੋਂ ਆਪਾਂ ਪਿਛੋਕੜ ਪਿਛਲਾ ਜੀਵਨ ਵੇਖਦੇ ਹਾਂ ਤੇ ਜੀਵਨ ਉਹਨਾਂ ਦਾ ਬਿਲਕੁਲ ਬੇਦਾਗ ਸੀ, ਕੋਈ ਦਾਗ ਨਹੀਂ ਸੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਆਪਣੇ ਵੱਲੋਂ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਧਰਮ ਦੀ ਖਾਤਰ ਸਪੁਰਦ ਕੀਤਾ ਹੋਇਆ ਸੀ ਤੇ ਜੋ ਵੈਸ਼ਨਵ ਮਤ ਦੇ ਵਿੱਚ ਜੋ ਪ੍ਰਚਲਿਤ ਰੀਤੀ ਰਿਵਾਜ਼ ਨੇ, ਰਸਮ ਰਿਵਾਜ਼ ਨੇ, ਧਾਰਮਿਕ ਕਾਰਜ ਨੇ, ਆਪਣੇ ਵੱਲੋਂ ਉਹਨਾਂ ਨੇ ਉਹ ਸਾਰੇ ਕਾਰਜ ਉਹ ਨਿਭਾਉਂਦੇ ਆ ਰਹੇ ਸਨ। ਪਿਤਾ ਪੁਰਖੀ ਧਰਮ ਉਹਨਾਂ ਨੇ ਅਪਣਾਇਆ ਹੋਇਆ ਸੀ ਔਰ ਇਹੀ ਕਾਰਨ ਸੀ ਉਹ ਕਦੇ ਵਿਘਨ ਨਹੀਂ ਸੀ ਪੈਣ ਦਿੰਦੇ। ਸਾਲ ਵਿੱਚ ਇੱਕ ਵਾਰ ਜ਼ਰੂਰ ਉਹ ਸੰਘ ਲੈ ਕੇ ਮਾਤਾ ਰਾਣੀ ਦੇ ਦਰਸ਼ਨਾਂ ਨੂੰ, ਪਹਾੜਾਂ ਨੂੰ ਜਾਂਦੇ। ਤੋ ਜੀਵਨ ਵਧੀਆ ਚੱਲ ਰਿਹਾ ਸੀ, ਪਰ ਚੱਲ ਰਹੇ ਇਸ ਜੀਵਨ ਵਿੱਚ ਇੱਕ ਵਰਤਾਰਾ ਵਾਪਰਦਾ ਹੈ। ਉਹਦੀ ਮੁਲਾਕਾਤ ਬਾਬੇ ਲਹਿਣੇ ਦੀ ਭਾਈ ਜੋਧ ਨਾਲ ਹੁੰਦੀ ਹੈ। ਗੁਰਬਾਣੀ ਦਾ ਪਾਠ ਉਹ ਸੁਣਦਾ ਹੈ, ਮਨ ਵਿੱਚ ਇੱਕ ਜਾਗ ਲੱਗਦੀ ਹੈ ਵੀ ਜਿਸ ਮਹਾਂਪੁਰਖ ਦੇ ਇੰਨੇ ਪਿਆਰੇ ਬਚਨ ਨੇ ਉਹਦੇ ਚਰਨਾਂ ਵਿੱਚ ਕਿਉਂ ਨਾ ਜੁੜਿਆ ਜਾਏ, ਇੱਕ ਵਾਰ ਕਿਉਂ ਨਾ ਦਰਸ਼ਨ ਕੀਤੇ ਜਾਣ। ਇਹ ਗੱਲ ਭਾਈ ਲਹਿਣੇ ਵਾਸਤੇ ਮੰਨ ਲੈਣੀ ਬਹੁਤ ਔਖੀ ਸੀ। ਜਦੋਂ ਉਹ ਪਹੁੰਚਿਆ ਕਰਤਾਰਪੁਰ ਤੇ ਸ਼ਾਮ ਦਾ ਵਕਤ ਸੀ, ਉਸ ਵਕਤ ਸ਼ਾਮਾਂ ਹੋ ਰਹੀਆਂ ਸਨ, ਸੂਰਜ ਅਜੇ ਅਸਤ ਨਹੀਂ ਸੀ ਹੋਇਆ ਤੇ ਆਪਾਂ ਜਾਣਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਭਾਦੋਂ ਤੇ ਅੱਸੂ ਦੇ ਮਹੀਨੇ ਦੇ ਵਿੱਚ ਗਰਮੀ ਬਹੁਤ ਹੁੰਦੀ ਹੈ। ਅੱਸੂ ਬਾਰੇ ਬਾਬੇ ਬੈਠੇ ਨੇ, ਮਾਤਾਵਾਂ ਵੀ ਬੈਠੀਆਂ ਨੇ, ਹੁਣ ਤੇ ਇਹ ਕਹਾਵਤਾਂ ਹੌਲੀ ਹੌਲੀ ਅਲੋਪ ਹੁੰਦੀਆਂ ਜਾਂਦੀਆਂ ਨੇ। ਅਸੀਂ ਮੈਂ ਆਪਣੀ ਦਾਦੀ ਮਾਂ ਤੋਂ, ਆਪਣੇ ਪੜਦਾਦੇ ਤੋਂ, ਬਾਬੇ ਤੋਂ ਇਹ ਗੱਲਾਂ ਸੁਣੀਆਂ। ਉਹਨਾਂ ਨੇ ਕਹਿਣਾ ਵੀ ਅੱਸੂ ਦਿਨ ਨਿਰਾਲੇ, ਦਿਨੇ ਗਰਮੀ ਰਾਤ ਨੂੰ ਪਾਲੇ। ਇਹ ਠੀਕ ਹੈ ਵੀ ਅੱਸੂ ਵਿੱਚ ਰੁੱਤ ਥੋੜ੍ਹੀ ਥੋੜ੍ਹੀ ਬਦਲਣੀ ਸ਼ੁਰੂ ਹੋ ਜਾਂਦੀ ਹੈ, ਪਰ ਭਾਦੋਂ ਦੇ ਵਿੱਚ ਜਿਹੜੇ ਮਰੋੜੇ ਹੁੰਦੇ ਨੇ ਨਾ, ਮਰੋੜਾ ਸ਼ਬਦ ਵਰਤਿਆ ਜਾਂਦਾ, ਤੇ ਇੱਕ ਗੱਲ ਬੜੀ ਪ੍ਰਚਲਿਤ ਸੀ, ਕਹਿਣਾ ਭਾਦੋਂ ਦੀਆਂ ਗਰਮੀਆਂ ਤੋਂ ਡਰਦਾ ਜੱਟ ਸਾਧ ਹੋ ਗਿਆ ਸੀ। ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਤੋ ਉਹ ਗਰਮੀ ਦੀ ਰੁੱਤ ਦੇ ਵਿੱਚ ਜੱਟ ਜ਼ਿਮੀਦਾਰ ਜਦੋਂ ਕੰਮ ਕਰਦੇ ਨੇ, ਕੰਮ ਕਰਨ ਵਾਸਤੇ ਫਿਰ ਉਹ ਸਮਾਂ ਇਸ ਢੰਗ ਦੇ ਨਾਲ ਨਿਯਤ ਕਰ ਲਿਆ ਜਾਂਦਾ ਵੀ ਇਹਨੂੰ ਪਹਿਲਾਂ ਕਿ ਜਦੋਂ ਬਹੁਤ ਜ਼ਿਆਦਾ ਤਿੱਖੀ ਧੁੱਪ ਲੱਗੇ, ਤੜਕੇ ਤੜਕੇ ਆਪਣਾ ਕੰਮ ਕਾਰ ਨਿਬੇੜ ਲਓ, ਟਾਈਮ ਨਾਲ ਉੱਠਣਾ ਜ਼ਿਮੀਦਾਰਾਂ ਨੇ, ਆਪਣਾ ਜੋ ਵੀ ਕੰਮ ਧੰਦਾ ਕਰਨਾ ਉਹ ਕਰਕੇ, ਤੇ ਇਹਨੂੰ ਪਹਿਲਾਂ ਵੀ ਜਦੋਂ ਸੂਰਜ ਬਿਲਕੁਲ ਦੁਪਹਿਰ ਤੇ ਜਾਂਦਾ ਹੈ, 12 ਵਜੇ ਤੋਂ ਪਹਿਲਾਂ ਪਹਿਲਾਂ ਆਪਣਾ ਕੰਮ ਕਾਜ ਨਿਬੇੜ ਕੇ ਵਿਹਲੇ ਹੋ ਜਾਣਾ, ਤੇ ਜਿਹੜਾ ਸ਼ਾਮ ਦਾ ਜਿਹੜਾ ਕੰਮ ਦਾ ਸਮਾਂ ਹੈ ਉਹਨੂੰ ਥੋੜ੍ਹਾ ਸੰਧਿਆ ਕਾਲ ਵੱਲ ਲੈ ਜਾਣਾ, ਵੀ ਥੋੜ੍ਹਾ ਕੰਮ ਠੰਡੇ ਠੰਡੇ ਸ਼ਾਮਾਂ ਨੂੰ ਵਧੀਆ ਹੋ ਜਾਂਦਾ ਹੈ, ਤੇ ਦੁਪਹਿਰ ਵੇਲਾ ਆਰਾਮ ਕਰ ਲੈਣਾ। ਤੋ ਸ਼ਾਮ ਦਾ ਵਕਤ ਸੀ, ਬਹੁਤ ਸਾਰੇ ਜ਼ਿਮੀਦਾਰ ਖੇਤਾਂ ਵਿੱਚੋਂ ਨਦੀਨ ਪੁੱਟ ਰਹੇ ਸਨ। ਭਾਈ ਲਹਿਣੇ ਨੇ ਉਹਨਾਂ ਵਿੱਚੋਂ ਇੱਕ ਜ਼ਿਮੀਦਾਰ ਨੂੰ ਹੀ ਇਹ ਗੱਲ ਪੁੱਛੀ ਸੀ ਵੀ ਮੈਂ ਤੱਪਾ ਨਾਨਕ ਜੀ ਨੂੰ ਮਿਲਣਾ ਹੈ, ਤੇ ਉਹਨੇ ਜਦੋਂ ਇਹ ਕੁਐਸਚਨ ਕੀਤਾ, ਇਹ ਸਵਾਲ ਕੀਤਾ, ਤੇ ਉਹਨਾਂ ਜ਼ਿਮੀਦਾਰਾਂ ਵਿੱਚੋਂ ਇੱਕ ਜ਼ਿਮੀਦਾਰ ਬਾਹਰ ਨਿਕਲ ਕੇ ਆਇਆ, ਉਹਦੇ ਕੱਪੜੇ ਲਿਬੜੇ ਹੋਏ ਸਨ ਵੈਸੇ ਚਿੱਕੜ ਨਾਲ, ਉਹਨੇ ਉਹਦੇ ਘੋੜੇ ਦੀਆਂ ਵਾਗਾਂ ਫੜੀਆਂ ਤੇ ਫੜ ਕੇ ਉਹ ਲੈ ਗਿਆ ਕਰਤਾਰਪੁਰ ਨਗਰ ਦੇ ਵਿੱਚ। ਹੁਣ ਇਹ ਗੱਲ ਬੜੀ ਹੈਰਾਨੀ ਭਰੀ ਸੀ ਭਾਈ ਲੈਣੇ ਵਾਸਤੇ। ਆਪਾਂ ਕੱਲ ਵਿਚਾਰ ਕਰ ਰਹੇ ਸਾਂ ਵੀ ਜਦੋਂ ਇੱਕ ਗੱਲ ਤੇ ਹੈ ਵੀ ਉਸ ਵੇਲੇ ਤੱਕ ਸੰਗਤ ਦੀ ਨੀਂਹ ਤੇ ਗੁਰੂ ਸਾਹਿਬ ਨੇ ਰੱਖ ਦਿੱਤੀ ਸੀ, ਅੰਮ੍ਰਿਤ ਵੇਲੇ ਸੁਬਾਹ ਨੂੰ ਜਪ ਬਾਣੀ ਦਾ ਪਾਠ ਹੋਣਾ, ਸ਼ਾਮ ਨੂੰ ਸੋਦਰ ਤੋਂ ਸੋਹਿਲਾ ਜੀ ਦੇ ਨਾਲ ਸੰਬਾਪਤੀ ਸੰਪੂਰਨਤਾ ਹੋਇਆ ਕਰਦੀ ਸੀ, ਸੰਗਤਾਂ ਧਰਮਸ਼ਾਲਾ ਵਿੱਚ ਆਉਂਦੀਆਂ ਸਨ। ਤੇ ਭਾਈ ਗੁਰਦਾਸ ਜੀ ਲਿਖਦੇ ਨੇ ਵੀ ਗੁਰੂ ਸਾਹਿਬ ਦਾ ਵੈਸੇ ਨਿਸ਼ਚਾ ਵੀ ਇਹ ਸੀ ਵੀ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ, ਵੀ ਇਹ ਧਰਮਸਾਲ ਘਰ ਘਰ ਦੇ ਵਿੱਚ ਬਣ ਜਾਏ, ਭਾਵੇਂ ਸੀ ਵੀ ਘਰ ਘਰ ਧਰਮਸਾਲ ਹੋਵੇ। ਤੋ ਉਸ ਵੇਲੇ ਤੱਕ ਇਹਦਾ ਮੁੱਢ ਵੱਧ ਚੁੱਕਾ ਸੀ, ਹੁਣ ਜਦੋਂ ਸੰਗਤਾਂ ਆ ਰਹੀਆਂ ਨੇ, ਭਾਈ ਲਹਿਣਾ ਵੀ ਆਪਣੀ ਘੋੜੀ ਨੂੰ ਪਾਣੀ ਡਾਹ ਕੇ ਤੇ ਬੰਨ੍ਹ ਕੇ ਥੋੜ੍ਹਾ ਘਾਹ ਪੱਠਾ ਉਹਦੇ ਅੱਗੇ ਰੱਖ ਕੇ ਤੇ ਉਹ ਵੀ ਜਾ ਕੇ ਧਰਮਸ਼ਾਲਾ 'ਚ ਬਹਿ ਗਿਆ। ਜਦੋਂ ਸਿੱਖ ਆਉਂਦੇ ਨੇ, ਜਦੋਂ ਉਹਨੇ ਵੇਖਿਆ ਸਾਹਮਣੇ ਬੈਠੇ ਉਸ ਵਿਅਕਤੀ ਨੂੰ ਵੀ ਜਿਹੜਾ ਉਹਦੀ ਘੋੜੀ ਦੀਆਂ ਵਾਗਾਂ ਫੜ ਕੇ ਉਹਨੂੰ ਲੈ ਕੇ ਆਇਆ ਸੀ, ਜਿਹਦੇ ਕੱਪੜੇ ਚਿੱਕੜ ਨਾਲ ਲਿਬੜੇ ਹੋਏ ਸਨ, ਇਹ ਸਿੱਖ ਤਾਂ ਉਹਨੂੰ ਮੱਥਾ ਟੇਕੀ ਜਾ ਰਿਹਾ ਹੈ। ਉਹਨੇ ਫਿਰ ਪੁੱਛਿਆ ਕਿਸੇ ਤੋਂ ਵੀ ਮੈਂ ਤੱਪਾ ਨਾਨਕ ਜੀ ਨੂੰ ਮਿਲਣ ਵਾਸਤੇ ਆਇਆ ਸਾਂ। ਉਹਨੇ ਆਖਿਆ ਵੀ ਜੇ ਮਿਲਣ ਵਾਸਤੇ ਆਇਆ ਸਾਂ, ਉਹ ਸਾਹਮਣੇ ਤਾਂ ਬੈਠੇ ਨੇ, ਜਾ ਮਿਲ ਲੈ ਜਾ ਕੇ। ਇਹ ਗੱਲ ਸੁਣੀ ਜਦੋਂ ਉਹਨੇ, ਉਹ ਪਾਣੀ ਪਾਣੀ ਹੋ ਗਿਆ ਸ਼ਰਮ ਦੇ ਵਿੱਚ, ਭਲਾ ਕਿਉਂ ਕਿਉਂ ਉਹਦੇ ਮਨ ਵਿੱਚ ਇਹ ਖਿਆਲ ਆਇਆ। ਇੱਕ ਗੱਲ ਮੈਨੂੰ ਦੱਸੋ, ਆਪਾਂ ਇੱਕ ਸ਼ਬਦ ਪਿੱਛੇ ਵਰਤਿਆ ਮਹਾਂਪੁਰਖ, ਵੀ ਉਹਨੇ ਆਖਿਆ ਵੀ ਉਹ ਦੱਸ ਵੀ ਕਿਹੜਾ ਮਹਾਂਪੁਰਖ ਹੈ ਜਿਹਦੀ ਇਹ ਰਚਨਾ ਹੈ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਅੰਦਰ ਨਾ ਬਹੁਤ ਸਾਰੇ ਸ਼ਬਦ ਨੇ ਜਿਹੜੇ ਗੁਰੂ ਸਾਹਿਬਾਨ ਵਾਸਤੇ ਵਰਤੇ ਗਏ ਨੇ, ਸੰਤ ਸ਼ਬਦ ਵੀ ਵਰਤਿਆ ਗਿਆ, ਮਹਾਂਪੁਰਖ ਸ਼ਬਦ ਵੀ ਵਰਤਿਆ ਗਿਆ। ਆਖਿਆ ਸਤਿਗੁਰ ਮਹਾਂਪੁਰਖ ਸ਼ਬਦ ਨੇ ਬਾਣੀ ਅੰਦਰ, ਸਤਿਗੁਰ ਮਹਾਂਪੁਰਖ ਹੈ ਪਾਰਸ, ਇੱਦਾਂ ਦੇ ਸ਼ਬਦ ਵਰਤੇ ਹੈ। ਸੰਤ, ਬ੍ਰਹਮ ਗਿਆਨੀ, ਪੂਰਨ ਪੁਰਖ, ਭਗਤ, ਇਹ ਸ਼ਬਦ ਵਰਤੇ ਗਏ ਆ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਅੰਦਰ। ਤੋ ਅੱਜ ਜਦੋਂ ਆਪਾਂ, ਤੁਸੀਂ ਪੰਜਾਬ ਜਾਂਦੇ ਹੋ, ਆਪਾਂ ਵੇਖਦੇ ਹਾਂ ਵੀ ਪੰਜਾਬ ਦੇ ਵਿੱਚ ਉਹਨੇ ਪਿੰਡ ਨਹੀਂ ਜਿੰਨੇ ਅੱਜ ਸਾਧਾਂ ਦੇ ਡੇਰੇ ਨੇ ਪੰਜਾਬ ਦੇ ਵਿੱਚ। ਅੱਛਾ, ਤੁਸੀਂ ਕਿਸੇ ਬਾਬੇ ਨੂੰ ਮਿਲਣ ਜਾਣਾ ਹੋਵੇ, ਬਾਬੇ ਦੇ ਡੇਰੇ ਵਿੱਚ ਤੁਸੀਂ ਚਲੇ ਜਾਓ, ਬਾਬੇ ਨੂੰ ਮਿਲਣਾ, ਤੁਸੀਂ ਸੇਵਾਦਾਰ ਸੇਵਾ ਕਰ ਰਹੇ ਨੇ, ਬਾਬਾ ਜੀ ਦੀ ਵੱਖਰੀ ਪਛਾਣ ਹੁੰਦੀ ਹੈ ਸੇਵਾਦਾਰਾਂ ਵਿੱਚੋਂ। ਪਹਿਲੀ ਗੱਲ ਤਾਂ ਇਹ ਵੀ ਬਾਬਾ ਜੀ ਦੇ ਕੱਪੜੇ ਐਨ ਸਾਫ਼ ਸੁਥਰੇ ਹੁੰਦੇ ਨੇ, ਸੇਵਾ ਸੇਵਾਦਾਰ ਕਰਦੇ ਨੇ, ਬਾਬਾ ਜੀ ਨਹੀਂ ਕਰਦੇ। ਬਾਬਾ ਜੀ ਕੀ ਕਰਦੇ ਨੇ? ਸਿਰਫ ਹੁਕਮ ਕਰਦੇ ਨੇ। ਸਿੱਖੀ ਵਿਹਲੜਾਂ ਦਾ ਟੋਲਾ ਨਹੀਂ ਹੈ, ਧਿਆਨ ਰੱਖਿਓ, ਸਿੱਖੀ ਗ੍ਰਿਸਤੀਆਂ ਦਾ ਧਰਮ ਹੈ। ਔਰ ਇਹਦੇ ਵਿੱਚ ਗੁਰੂ ਸਾਹਿਬਾਨ ਨੇ ਇਹ ਗੱਲ ਸਾਨੂੰ ਦ੍ਰਿੜ ਕਰਾਈ ਹੈ ਵੀ ਘਾਲ ਖਾਏ ਕਿ ਛੱਥੋਂ ਦੇ। ਭਾਈ ਗੁਰਦਾਸ ਨੇ ਆਖਿਆ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਹੱਥੋਂ ਹੁਣ ਉਹੀ ਰਹੇਗਾ ਨਾ ਜਿਹੜਾ ਕਿਰਤ ਕਰੇਗਾ, ਕਿਰਤ ਕਰੇਗਾ ਤੇ ਕਿਰਤ ਵਿੱਚੋਂ ਦਸਵੰਧ ਕੱਢੇਗਾ ਉਹ, ਪਰ ਬਾਬਾ ਜੀ ਨੂੰ ਤੇ ਕਿਰਤ ਕਰਨ ਦੀ ਲੋੜ ਨਹੀਂ, ਉਹਨਾਂ ਦੇ ਸੈਂਕੜੇ ਚੇਲੇ ਨੇ, ਜਿਹੜੇ ਉਹਨਾਂ ਦੇ ਇੱਕ ਇਸ਼ਾਰੇ ਤੇ ਕੋਈ ਵੀ ਕੰਮ ਕਰਨ ਵਾਸਤੇ ਰਜ਼ਾਮੰਦ ਹੋ ਜਾਂਦੇ ਨੇ, ਤਿਆਰ ਹੋ ਜਾਂਦੇ ਨੇ, ਤੇ ਜਦੋਂ ਗਰਮੀ ਦੀ ਰੁੱਤ ਹੋਵੇ ਤੇ ਬਾਬਾ ਜੀ ਤੇ ਏਸੀ ਭੋਰੇ ਵਿੱਚ ਵੀ ਬੈਠੇ ਹੋਣ ਤੇ ਉਹਨਾਂ ਨੂੰ ਪੱਖੇ ਚੱਲੇ ਜਾਂਦੇ ਹੈ, ਪਰ ਇਹ ਬਾਬਾ ਨਾਨਕ ਕਿੱਦਾਂ ਦਾ ਬਾਬਾ ਹੈ ਬਈ, ਇਹ ਕਿਵੇਂ ਦਾ ਬਾਬਾ ਹੈ? ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀਵਨ ਦੇ ਆਖਰੀ ਸਮੇਂ ਉਹ ਕਰਤਾਰਪੁਰ ਰੁਕੇ। ਧਿਆਨ ਰੱਖਿਓ ਇਸ ਗੱਲ ਦਾ, ਜੀਵਨ ਦਾ ਅੰਤਲਾ ਕਾਲ, ਜੀਵਨ ਦਾ ਅੰਤਲਾ ਸਮਾਂ ਉਹਨਾਂ ਨੇ ਕਰਤਾਰਪੁਰ ਬਤੀਤ ਕੀਤਾ। ਜਦੋਂ ਉਹ ਪਰ ਜਵਾਨ ਸਨ, ਉਹਦੇ ਤੋਂ ਨਾ ਪ੍ਰਚਾਰਕ ਉਦਾਸੀਆਂ ਕੀਤੀਆਂ ਸਨ। ਮੈਂ ਬਹੁਤ ਵਾਰ ਹੀ ਆਪਾਂ ਇਹ ਚਰਚਾ ਪਹਿਲਾਂ ਵੀ ਵੈਸੇ ਕੀਤੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਜਿੰਨੀਆਂ ਫੋਟੋਆਂ ਆਪਾਂ ਵੇਖੀਆਂ ਨੇ, ਬਣਾਉਣ ਵਾਲਿਆਂ ਬਣਾਈਆਂ ਨੇ, ਉਹ ਫੋਟੋਆਂ ਤੁਹਾਨੂੰ ਚਿੱਟੇ ਦਾੜੇ ਵਿੱਚ ਦਿਸਦੀਆਂ ਨੇ, ਪਰ ਰਿਐਲਿਟੀ ਪਤਾ ਕੀ ਹੈ? ਜਿੰਨੀਆਂ ਉਦਾਸੀਆਂ ਬਾਬੇ ਨੇ ਕੀਤੀਆਂ, ਦਾੜਾ ਕਾਲਾ ਸੀ ਉਸ ਵੇਲੇ, ਗੱਭਰੂ ਸੀ ਬਾਬਾ। ਜੇ ਤੁਹਾਨੂੰ ਯਕੀਨ ਨਾ ਹੋਵੇ ਤੇ ਆਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਝਾਤ ਮਾਰ ਕੇ ਵੇਖ ਲਿਓ। ਬਾਣੀ ਹੈ ਸਿੱਧ ਗੋਸ਼ਟ, ਸਾਡੀ ਵਿਡੰਬਣਾ ਇਹੀ ਹੈ ਵੀ ਅਸੀਂ ਪੜ੍ਹਦੇ ਨਹੀਂ, ਅਸੀਂ ਸੁਣਦੇ ਨਹੀਂ, ਅਸੀਂ ਦਰਸ਼ਨ ਨਹੀਂ ਕਰਦੇ। ਤੁਸੀਂ ਜਦੋਂ ਸਿੱਧ ਗੋਸ਼ਟ ਬਾਣੀ ਦਾ ਪਾਠ ਕਰੋਗੇ ਨਾ, ਇੱਕ ਸ਼ਬਦ ਵਾਰ ਵਾਰ ਰਿਪੀਟ ਹੁੰਦਾ ਉਹਦੇ ਅੰਦਰ, ਉਹ ਕਿਹੜਾ ਸ਼ਬਦ ਹੈ ਜੀ? ਉਹ ਹੈ ਬਾਲੇ। ਸਿੱਧ ਜਦੋਂ ਬਾਬੇ ਨੂੰ ਬੁਲਾਉਂਦੇ ਸੀ ਉਹਨੂੰ ਕਹਿੰਦੇ ਸੀ ਬਾਲਾ, ਬਾਲਕ। ਇਹ ਚਰਚਾ ਜਿਹੜੀ ਸਿੱਧ ਗੋਸ਼ਟ ਬਾਣੀ ਹੈ ਨਾ, ਇਹ ਚਰਚਾ ਦੋ ਥਾਵਾਂ ਤੇ ਹੋਈ ਮੰਨੀ ਜਾਂਦੀ ਹੈ। ਪਹਿਲੀ ਚਰਚਾ ਤੇ ਹੋਈ ਸੁਮੇਰ ਪਰਬਤ ਤੇ, ਭਾਈ ਮਰਦਾਨੇ ਨੂੰ ਲਾਲ ਲੈ ਕੇ ਸਤਿਗੁਰੂ ਪਹੁੰਚੇ ਉਦੋਂ ਸੁਮੇਰ ਪਰਬਤ ਤੇ। ਇਹ ਗੱਲ ਯੋਗੀਆਂ ਵਾਸਤੇ ਬੜੀ ਹੈਰਾਨੀਜਨਕ ਸੀ, ਉਹ ਬੁੱਢੇ ਸਨ, ਬਜ਼ੁਰਗ ਸਨ, ਤੇ ਬਾਬਾ ਸੀ ਪਰ ਜਵਾਨ ਗੱਭਰੂ, ਉੱਥੇ ਚਰਚਾ ਹੋਈ ਉਹਨਾਂ ਦੇ ਨਾਲ। ਦੂਜੀ ਚਰਚਾ ਮਾਝੇ ਦਾ ਇੱਕ ਬੜਾ ਪ੍ਰਸਿੱਧ ਇਤਿਹਾਸਕ ਨਗਰ ਏ ਬਟਾਲਾ। ਜਦੋਂ ਤੁਸੀਂ ਇਧਰ ਰਈਏ ਵਾਲੇ ਪਾਸੇ ਤੋਂ ਬਿਆਸ ਰਾਹੀਂ ਆਪਾਂ ਹੁੰਦੇ ਹੋਏ ਵਾਇਆ ਬਾਬਾ ਬਕਾਲਾ ਬਟਾਲੇ ਨੂੰ ਜਾਂਦੇ ਹਾਂ, ਬਾਬਾ ਬਕਾਲਾ ਤੋਂ ਬਟਾਲਾ ਰੋਡ, ਜਿੱਥੇ ਜਾ ਕੇ ਤੁਸੀਂ ਬਟਾਲੇ ਸ਼ਹਿਰ ਵਿੱਚ ਐਂਟਰ ਹੁੰਦੇ ਹੋ, ਦਾਖਲ ਹੁੰਦੇ ਹੋ, ਉਹਦੇ ਬਿਲਕੁਲ ਬਾਹਰ ਬਾਹਰ ਬਹੁਤ ਵੱਡਾ ਬੋਰਡ ਲੱਗਾ ਹੋਇਆ ਹੈ। ਬੋਰਡ ਉੱਤੇ ਲਿਖਿਆ ਹੋਇਆ ਅਚਲ ਸਾਹਿਬ, ਉਹ ਧਰਤੀ ਸੀ ਅਚਲ ਬਟਾਲੇ ਦੀ। ਯੋਗੀਆਂ ਦਾ ਬਹੁਤ ਵੱਡਾ ਸਥਾਨ ਸੀ ਉੱਥੇ, ਸ਼ਿਵਜੀ ਦਾ ਬਹੁਤ ਵੱਡਾ ਮੰਦਰ ਸੀ। ਸਾਲ ਬਾਅਦ ਸ਼ਿਵ ਦੇ ਭਗਤ ਇਕੱਠੇ ਹੁੰਦੇ, ਮੇਲਾ ਲੱਗਣਾ, ਉਹਨਾਂ ਭੰਗਾਂ ਪੀਣੀਆਂ, ਧਤੂਰੇ ਖਾਣੇ, ਮੌਜ ਮੇਲਾ ਕਰਨਾ, ਲੋਕਾਂ ਆਉਣਾ, ਮੱਥੇ ਟੇਕਣੇ, ਪੈਸੇ ਚੜ੍ਹਨੇ, ਯੋਗੀਆਂ ਆਨੰਦ ਲੈਣੇ, ਵਧੀਆ ਕੰਮ ਚੱਲੀ ਜਾਂਦਾ ਸੀ। ਬਾਬੇ ਨੇ ਉੱਥੇ ਜਾ ਕੇ ਉਹਨਾਂ ਦੇ ਰੰਗ 'ਚ ਭੰਗ ਪਾ ਦਿੱਤਾ, ਉੱਥੇ ਵੀ ਚਰਚਾ ਹੋਈ। ਇਹ ਸਿੱਧ ਗੋਸ਼ਟ ਬਾਣੀ ਸਾਰੀ ਜਿਹੜੀ ਹੈ ਨਾ, ਇਹ ਬਟਾਲੇ ਅਤੇ ਸੁਮੇਰ ਦੇ ਵਿੱਚ ਹੋਈ ਚਰਚਾ ਹੈ। ਪਰ ਜਦੋਂ ਇਹ ਚਰਚਾ ਹੋਈ ਉਦੋਂ ਬਾਬਾ ਜਵਾਨ ਸੀ। ਇਹੀ ਕਾਰਨ ਸੀ ਵੀ ਚਰਚਾ ਵਿੱਚ ਯੋਗੀ ਵਾਰ ਵਾਰ ਬਾਬੇ ਨੂੰ ਇੱਕ ਸ਼ਬਦ ਵਰਤਦੇ ਸੀ, ਬਾਲਾ। ਬਾਲਾ ਕਿਹਨੂੰ ਕਹਿੰਦੇ ਆਪਾਂ ਮੈਨੂੰ ਦੱਸੋ? ਮੰਨ ਲਓ ਇੱਕ ਸਿਆਣੀ ਉਮਰ ਦਾ ਬੰਦਾ ਹੋਵੇ, ਇੱਕ ਸਾਹਮਣੇ ਗੱਭਰੂ ਬੈਠਾ ਹੋਵੇ, ਤੇ ਗੱਭਰੂ ਨੂੰ ਸੰਬੋਧਨ ਕਰਦਿਆਂ ਹੋਇਆਂ ਪਿਆਰ ਨਾਲ ਕਈ ਵਾਰੀ ਬਜ਼ੁਰਗ ਸ਼ਬਦ ਵਰਤਦੇ, ਬੱਚਾ, ਕਾਕਾ, ਓਏ ਨੌਜਵਾਨਾਂ, ਇਹ ਸ਼ਬਦ ਵਰਤੇ ਜਾਂਦੇ ਹੈ। ਇਹ ਬਾਲਾ ਸ਼ਬਦ ਇੱਥੋਂ ਹੀ ਨਿਕਲਿਆ ਹੋਇਆ ਸ਼ਬਦ ਹੈ। ਤਾਂ ਉਸ ਵੇਲੇ ਤੇ ਗੁਰੂ ਸਾਹਿਬ ਗੱਭਰੂ ਸਨ, ਪਰ ਜਵਾਨ, ਪਰ ਜੀਵਨ ਦਾ ਅੰਤਲਾ ਸਮਾਂ ਉਹਨਾਂ ਨੇ ਕਰਤਾਰਪੁਰ ਬਤੀਤ ਕੀਤਾ ਉਦੋਂ। ਹੁਣ ਖਿਆਲ ਕਰੋ, ਇਹ ਗੱਲ ਵੀ ਸਾਡੇ ਇਤਿਹਾਸ ਵਿੱਚ ਲਿਖੀ ਹੈ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਹੱਥੀਂ 3 ਕਰੋੜ ਲੋਕਾਂ ਨੂੰ ਗੁਰਦੀਖਿਆ ਦਿੱਤੀ ਹੈ, ਪ੍ਰਚਾਰਕ ਉਦਾਸੀਆਂ ਕਰਦੇ ਹੋਇਆਂ। ਤੇ ਫਿਰ ਉਹ 3 ਕਰੋੜ ਲੋਕਾਂ ਨੂੰ ਗੁਰਦੀਖਿਆ ਦੇਣ ਵਾਲਾ ਬਾਬਾ ਤੇ ਉਹ ਬਾਬੇ ਦੀ ਅਜ਼ਮਤ ਕੈਸੀ ਹੋਵੇਗੀ? ਪਰ ਬਾਬੇ ਨੇ ਇਹ ਗੱਲ, ਇਹ ਸਿਧਾਂਤ ਦ੍ਰਿੜ ਕਰਵਾਇਆ ਹੈ ਕਿ ਸਿੱਖੀ ਕਿਰਤੀਆਂ ਦਾ ਧਰਮ ਹੈ, ਤੇ 3 ਮੁੱਢਲੇ ਨਿਯਮ ਸਨ ਸਿੱਖੀ ਦੇ। ਉਹਨਾਂ ਵਿੱਚੋਂ ਸਭ ਤੋਂ ਪਹਿਲਾ ਨਿਯਮ ਸੀ ਕਿਰਤ ਕਰਨਾ, ਕਿਰਤੀ ਹੋਣਾ, ਕੰਮ ਕਾਜੀ ਹੋਣਾ। ਪਹਿਲਾ ਨਿਯਮ ਸੀ ਕਿਰਤ ਕਰਨਾ, ਦੂਜਾ ਸੀ ਵੰਡ ਛਕਣਾ, ਨਾਮ ਜਪਣਾ ਤੇ ਵੰਡ ਛਕਣਾ। ਇਹ 3 ਹੀ ਮੂਲ ਨਿਯਮ ਸਨ, ਪਰ 3 ਨਿਯਮਾਂ ਵਿੱਚੋਂ ਸਭ ਤੋਂ ਪਹਿਲਾ ਨਿਯਮ ਸੀ ਕਿਰਤ ਕਰਨਾ। ਤੋ ਬਾਬੇ ਨੇ ਕਿਰਤ ਕੀਤੀ। ਵੇਖੋ ਤੁਸੀਂ ਕਿੰਨੀ ਹੈਰਾਨ ਹੋ ਜਾਣ ਵਾਲੀ ਗੱਲ ਹੈ ਕਿ ਸਿੱਖਾਂ ਦੇ ਨਾਲ ਆਪ ਬਾਬਾ ਝੋਨੇ ਵਿੱਚੋਂ ਨਦੀਨ ਕੱਢਣ ਦੀ ਸੇਵਾ ਕਰ ਰਿਹਾ, ਨਦੀਨ ਕੱਢ ਰਿਹਾ, ਜਿਵੇਂ ਬਾਕੀ ਸਿੱਖਾਂ ਦੇ ਕੱਪੜੇ ਚੱਕਣ ਨਾਲ ਲਿਬੜੇ ਨੇ, ਬਾਬੇ ਦੇ ਕੱਪੜੇ ਵੀ ਚੱਕਣ ਨਾਲ ਲਿਬੜੇ ਹੋਣਗੇ। ਅੱਜ ਤੱਕ ਤੁਸੀਂ ਜਿੰਨੀਆਂ ਫੋਟੋਆਂ ਵੇਖੀਆਂ ਨੇ, ਬਾਬੇ ਦੇ ਗਲ ਵਿੱਚ ਮਾਲਾ ਤੇ ਚਿੱਟਾ ਚੋਲਾ, ਥੱਲੇ ਸ਼ੇਰ ਦੀ ਖੱਲ, ਅੱਗੇ ਏਡੀ ਸਾਰੀ ਟੋਕਰੀ ਵਿੱਚ ਦਰਜਨ ਕੇਲਿਆਂ ਦੀ, ਵਿੱਚ ਸੇਬ, ਵਨ ਸਵੰਨੇ ਫਰੂਟ। ਪਰ ਇਹ ਰਿਐਲਿਟੀ ਨਹੀਂ ਹੈ, ਇਹ ਤਸਵੀਰਾਂ ਬਣਾਈਆਂ ਗਈਆਂ ਸੀ। ਕਿਉਂ ਬਣਾਈਆਂ ਗਈਆਂ ਭਲਾ, ਮੈਨੂੰ ਦੱਸੋ ਸੋਚ ਕੇ, ਇਹ ਤਸਵੀਰਾਂ ਕਿਉਂ ਬਣਾਈਆਂ? ਮੈਂ ਮੇਰੇ ਵੀਰ ਵੀ ਨਾਲ ਗਾਇਨ ਕਰ ਰਹੇ ਨੇ, ਮੈਨੂੰ ਯਾਦ ਹੈ ਛੋਟੇ ਹੁੰਦਿਆਂ ਇੱਕ ਤਸਵੀਰ ਪੰਜਾਬੀ ਦੇ ਕਾਇਦਿਆਂ ਦੇ ਵਿੱਚ ਇਹ ਵਿਖਾਈ ਜਾਂਦੀ ਸੀ ਬਾਬੇ ਦੀ। ਉਹ ਕੀ ਸੀ ਵੀ ਖੇਤ ਹੈ, ਬਾਬਾ ਹਲ ਵਾਹ ਰਿਹਾ, ਦੋ ਬਲਦ ਨੇ ਉਹਦੇ ਹੱਥ ਵਿੱਚ, ਬਾਬੇ ਦੇ ਹੱਥ ਵਿੱਚ ਹਲ ਹੈ, ਹਲ ਕਿਰਤ ਕਰ ਰਿਹਾ। ਇਹ ਫੋਟੋ ਵੇਖੀ ਹੈ ਮੈਂ ਛੋਟੇ ਹੁੰਦਿਆਂ, ਹੁਣ ਨਹੀਂ ਲੱਭਦੀ ਉਹ ਫੋਟੋ, ਕਿਉਂ ਨਹੀਂ ਲੱਭਦੀ? ਹੁਣ ਜੇ ਮੰਨ ਲਓ ਹਲ ਵਾਲੀ ਫੋਟੋ ਬਾਬੇ ਦੀ ਅੱਜ ਦੇ ਸਮੇਂ ਦੇ ਵਿੱਚ ਕੰਧਾਂ ਤੇ ਟੰਗੀ ਹੋਵੇਗੀ ਤੇ ਲੋਕ ਬਾਬਿਆਂ ਨੂੰ ਪੁੱਛਣਗੇ ਨਾ ਵੀ ਤੁਸੀਂ ਕਿੱਥੇ ਕਿਰਤ ਕਰਦੇ ਹੋ, ਮੈਨੂੰ ਦੱਸੋ, ਇਹ ਸਵਾਲ ਹੋਣਾ ਸੀ। ਪਰ ਨਹੀਂ, ਉਹਨਾਂ ਨੇ ਗਲ ਚ ਪਵਾਤੀਆਂ ਮਾਲਾ, ਚਿੱਟੇ ਰੰਗ ਦਾ ਪਵਾਤਾ ਝੱਗਾ, ਥੱਲੇ ਵਿਛਾਤੀ ਸ਼ੇਰ ਦੀ ਖੱਲ, ਅੱਗੇ ਰੱਖਤੀ ਫਲਾਂ ਦੀ ਟੋਕਰੀ। ਜੇ ਭਾਈ ਗੁਰਦਾਸ ਨੂੰ ਪੁੱਛੋ, ਉਹਨੇ ਉੱਥੇ ਸ਼ਬਦ ਬੜੇ ਕਮਾਲ ਦੇ ਵਰਤੇ ਭਾਈ ਗੁਰਦਾਸ ਸਾਹਿਬ ਨੇ, ਉਹ ਕਹਿੰਦੇ ਵੀ ਬਹੁਤ ਵਾਰ ਤੇ ਇੰਜ ਵੀ ਹੁੰਦਾ ਰਿਹਾ, ਪੜ੍ਹੋ ਕਦੇ ਭਾਈ ਗੁਰਦਾਸ ਦੇ ਬੋਲਾਂ ਨੂੰ। ਉਹ ਕਹਿੰਦੇ ਪਹਿਲਾਂ ਪਾਇਆ ਬਾਬੇ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਹੁਣ ਜਦੋਂ ਮੰਨ ਲਓ ਰਾਤ ਬਰਾਤੇ ਤੁਰਨਾ, ਰਾਹ ਚ ਰਾਤ ਪੈ ਗਈ, ਨਗਰ ਨਹੀਂ ਕੋਈ ਆਇਆ, ਜਿੱਥੇ ਥਾਂ ਮਿਲਿਆ ਸੌ ਗਏ, ਉੱਥੇ ਸ਼ੇਰ ਦੀਆਂ ਖੱਲਾਂ ਕਿੱਥੋਂ ਲੱਭਦੀਆਂ ਸਰ, ਮੈਨੂੰ ਦੱਸੋ। ਤੋ ਭਾਈ ਗੁਰਦਾਸ ਕਹਿੰਦਾ ਵੀ ਬਹੁਤ ਵਾਰ ਭੁੰਜੇ ਸੌਣਾ ਪੈਂਦਾ ਸੀ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਇਸੇ ਸ਼ਬਦ ਨੂੰ ਨਾ ਵਰਤਿਆ, ਭਾਰੀ ਕਰੀ ਤਪੱਸਿਆ। ਇਹ ਬਹੁਤ ਵੱਡੀ ਤਪੱਸਿਆ ਸੀ, ਕੋਈ ਛੋਟਾ ਕੰਮ ਨਹੀਂ ਸੀ ਇਹ। ਵੱਡੇ ਭਾਗ ਹਰਸਿਓ ਬਣਿਆਈ, ਬਾਬਾ ਪਹਿਦਾ ਸੱਚ ਖੰਡ, ਨੌਨਿਤ ਨਾਮ ਗਰੀਬੀ ਪਾਈ। ਆਖਿਆ ਬਾਬਾ ਦੇਖਿਆ ਧਿਆਨ ਤਰ, ਜਲਤੀ ਸਭ ਪ੍ਰਥਵੀ ਦਿਸਿਆਈ, ਬਾਜੋਂ ਗੁਰੂ ਗਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਚਾਰ ਉਦਾਸੀਆਂ ਬਾਬੇ ਕੀਤੀਆਂ, ਉਦਾਸੀਆਂ ਕੰਪਲੀਟ ਕਰਕੇ ਫਿਰ ਬਾਬਾ ਕਰਤਾਰਪੁਰ ਆਣ ਬੈਠਾ ਤੇ ਭਾਈ ਗੁਰਦਾਸ ਨੇ ਲਿਖਿਆ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀ ਅਵਤਾਰਾ। ਤੇ ਪਿਛਲੀ ਉਮਰ ਦੇ ਵਿੱਚ ਆ ਕੇ ਫਿਰ ਕਰਤਾਰਪੁਰ ਉਹਨਾਂ ਨੇ ਖੇਤੀ ਕੀਤੀ। ਭਾਈ ਲਹਿਣਾ ਅਸਲ 'ਚ ਸੋਚਦਾ ਸੀ ਇੱਦਾਂ, ਮੰਨ ਲਓ ਜਿਵੇਂ ਇੱਕ ਮਾਨਸਿਕਤਾ ਹੁੰਦੀ ਹੈ, ਇਨਸਾਨੀ ਮਾਨਸਿਕਤਾ, ਉਹ ਸੋਚਦਾ ਸੀ ਵੀ ਮੈਂ ਬਾਬੇ ਨਾਨਕ ਨੂੰ ਮਿਲਣ ਜਾਣਾ, ਉਹਦੀ ਬੜੀ ਚਰਚਾ ਸੁਣੀ ਹੈ, 3 ਕਰੋੜ ਲੋਕਾਂ ਨੂੰ ਜਿਵੇਂ ਸਾਡਾ ਇਤਿਹਾਸ ਦੱਸਦਾ ਗੁਰਦੀਖਿਆ ਦਿੱਤੀ ਹੈ ਗੁਰੂ ਨਾਨਕ ਪਾਤਸ਼ਾਹ ਨੇ, ਮੈਂ ਜਦੋਂ ਮਿਲਣ ਜਾਵਾਂਗਾ ਆਸੇ ਪਾਸੇ 5-7 ਸੇਵਾਦਾਰ ਪੱਖਾ ਝੱਲਣ ਡਏ ਹੋਣਗੇ, ਹੋ ਸਕਦਾ ਸਿਰ ਤੇ ਚੌਰ ਹੁੰਦਾ ਹੋਵੇ, ਬਾਬਾ ਚੌਂਕੜਾ ਮਾਰ ਕੇ ਬੈਠਾ ਹੋਵੇਗਾ, ਤੋ 3-4 ਗਲ ਵਿੱਚ ਮਾਲਾ ਹੋਣਗੀਆਂ, 5-7-10 ਚੇਲੇ ਚਪਾਟੇ ਹੋਣਗੇ, ਮੈਂ ਜਾ ਕੇ ਦਰਸ਼ਨ ਕਰਾਂਗਾ। ਪਰ ਇਹ ਤੇ ਉਹਦੇ ਵਾਸਤੇ ਬੜੀ ਹੈਰਾਨੀ ਭਰੀ ਗੱਲ ਸੀ ਕਿ ਉਹ ਬਾਬਾ ਜਿਹਨੇ 3 ਕਰੋੜ ਲੋਕਾਂ ਨੂੰ ਗੁਰਦੀਖਿਆ ਦਿੱਤੀ, ਜਿਹਦੇ ਨਾਮ ਤੋਂ ਲੋਕ ਬਲਿਹਾਰੇ ਜਾਂਦੇ ਸਨ, ਉਹ ਬਾਬਾ ਤੇ ਝੋਨੇ ਵਿੱਚੋਂ ਨਦੀਨ ਕੱਢਣ ਡਿਆ ਤੇ ਕੱਪੜੇ ਉਹਦੇ ਚਿੱਕੜ ਨਾਲ ਲਿਬੜੇ ਹੋਏ ਸਨ। ਇਹ ਕਹਾਣੀ ਜਦੋਂ ਵੇਖੀ ਉਹਨੇ, ਉਹ ਧਾ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਧੜੰਮ ਕਰਕੇ ਡਿੱਗ ਪਿਆ। ਸਤਿਗੁਰਾਂ ਨੇ ਉਹਨੂੰ ਬਾਹੋਂ ਫੜ ਕੇ ਉਠਾਇਆ, ਉਹ ਰੋ ਰਿਹਾ ਸੀ, ਉਹਨੂੰ ਚੁੱਪ ਕਰਾਇਆ। ਹਜ਼ੂਰ ਕਹਿੰਦੇ ਨੇ ਕਿਉਂ ਰੋਣਾ ਹੈ? ਕਹਿੰਦਾ ਬਾਬਾ ਗਲਤੀ ਹੋ ਗਈ। ਕਹਿਣ ਲੱਗੇ ਵੀ ਕਾਹਦੀ ਗਲਤੀ ਹੋ ਗਈ? ਕਹਿਣ ਲੱਗਾ ਮੈਂ ਤੇ ਤੁਹਾਡੇ ਦਰਸ਼ਨ ਕਰਨ ਆਇਆ ਸਾਂ, ਇਹ ਸੋਚ ਕੇ ਆਇਆ ਸਾਂ ਵੀ ਕੋਈ ਇਹ ਚੀਜ਼ ਲੈ ਕੇ ਆਵਾਂਗਾ, ਮੇਰੇ ਕੋਲੋਂ ਤਾਂ ਬੜੀ ਅਵੱਗਿਆ ਹੋ ਗਈ, ਪਾਪ ਹੋ ਗਿਆ ਬਹੁਤ ਵੱਡਾ। ਹਜ਼ੂਰ ਕਹਿੰਦੇ ਕੀ ਪਾਪ ਹੋ ਗਿਆ? ਕਹਿੰਦੇ ਮਹਾਰਾਜ ਤੁਸੀਂ ਆਪ ਸੋਚੋ ਵੀ ਇਹ ਤੋਂ ਵੱਡਾ ਕੋਈ ਪਾਪ ਹੋ ਸਕਦਾ ਵੀ ਮੈਂ ਤੁਹਾਡੇ ਦਰਸ਼ਨਾਂ ਨੂੰ ਆ ਰਿਹਾ ਸਾਂ ਤੇ ਮੈਂ ਚੌੜਾ ਹੋ ਕੇ ਘੋੜੀ ਤੇ ਬੈਠਾ, ਤੁਸੀਂ ਪੈਦਲ ਚੱਲ ਕੇ ਆਏ, ਘੋੜੀ ਦੀਆਂ ਵਾਗਾਂ ਤੁਸਾਂ ਫੜ ਲਈਆਂ। ਉੱਥੇ ਸਤਿਗੁਰਾਂ ਨੇ ਇੱਕ ਬਜ਼ਾਰਤ ਪਾਈ ਉਹਨੂੰ, ਲੈਣਾ ਜੀ ਲੈਣੇਦਾਰ ਘੋੜੀਆਂ ਤੇ ਚੜ ਕੇ ਆਉਂਦੇ ਹੁੰਦੇ ਆ, ਤੁਸੀਂ ਜਿਵੇਂ ਆਪਣੀ ਘੋੜੀ ਦੀਆਂ ਵਾਗਾਂ ਮੈਨੂੰ ਫੜਾਈਆਂ ਸੀ ਨਾ, ਆ ਮਨ ਰੂਪੀ ਘੋੜੇ ਦੀਆਂ ਵਾਗਾਂ ਵੀ ਮੈਨੂੰ ਫੜਾ ਦਿਓ। ਉਦੋਂ ਉਸ ਮੌਕੇ ਤੇ ਭਾਈ ਲਹਿਣੇ ਨੂੰ ਨਹੀਂ ਇਹ ਗੱਲ ਸਮਝ ਆਈ ਵੀ ਬਾਬਾ ਕੀ ਆਖ ਰਿਹਾ ਆਖਰ, ਪਰ ਇਹ ਸੀ ਵੀ ਬਾਬੇ ਦੇ ਬੋਲਾਂ ਵਿੱਚ ਜਾਦੂ ਇੰਨਾ ਵਿਸਮਾਦਮਈ ਸੀ, ਇੰਨਾ ਆਨੰਦਿਤ ਹੋ ਗਿਆ ਸੀ ਭਾਈ ਲਹਿਣਾ ਵੀ ਸਾਥੀਆਂ ਨੂੰ ਤੇ ਉਹ ਕਹਿ ਕੇ ਆਇਆ ਸੀ ਵੀ ਮੈਂ ਬਸ ਮਾੜਾ ਜਿਹਾ ਮਿਲ ਕੇ ਆਇਆ, ਪਰ ਉਹਦਾ ਮੁੜ ਕੇ ਜਾਣ ਨੂੰ ਜੀ ਨਹੀਂ ਕੀਤਾ। ਸਾਥੀ ਉੱਥੇ ਰੁਕ ਗਏ, ਪਰ ਭਾਈ ਲਹਿਣਾ ਰਾਤ ਕਰਤਾਰਪੁਰ ਹੀ ਰੁਕਿਆ। ਅੰਮ੍ਰਿਤ ਵੇਲਾ ਹੋਇਆ, ਧਰਮਸਾਲ ਵਿੱਚ ਸਿੱਖ ਫਿਰ ਜੁੜਨੇ ਸ਼ੁਰੂ ਹੋ ਗਏ। ਉਹਨੇ ਅੰਮ੍ਰਿਤ ਵੇਲੇ ਦੀ ਹਾਜ਼ਰੀ ਵੀ ਭਰੀ। ਇੱਥੇ ਮਹਿਮਾ ਪ੍ਰਕਾਸ਼ ਦਾ ਲਿਖਾਰੀ ਇੱਕ ਬੜੀ ਕਮਾਲ ਦੀ ਗੱਲ ਲਿਖਦਾ, ਵੇਖੋ ਕੁਝ ਚੀਜ਼ਾਂ ਨੇ ਜਿਹੜੀਆਂ ਸੰਕੇਤਮਕ ਹੁੰਦੀਆਂ ਨੇ। ਮਹਿਮਾ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ ਵੀ ਭਾਈ ਲਹਿਣਾ ਰਾਤ ਸੁੱਤਾ, ਅੰਮ੍ਰਿਤ ਵੇਲਾ ਹੋ ਰਿਹਾ ਸੀ, ਅਜੇ ਹੋਇਆ ਨਹੀਂ ਸੀ, ਰਾਤ ਰਾਣੀ ਦਾ ਚੌਥਾ ਪੈਰ ਆਰੰਭ ਹੋਣ ਵਾਲਾ ਸੀ। ਭਾਈ ਲਹਿਣਾ ਜਾਗੋ ਮਿੱਟੀ ਜੀ ਵਿੱਚ ਹੀ ਸੀ, ਯਕ ਲਕ ਤੋਂ ਉਹਦੀਆਂ ਅੱਖਾਂ ਖੁੱਲੀਆਂ ਤੇ ਉਹਨੇ ਵੇਖਿਆ ਵੀ ਕੋਈ ਸਵਾਣੀ ਹੈ ਤੇ ਉਹ ਧਰਮਸਾਲ ਦੇ ਬਾਰ ਬਾਰ ਝਾੜੂ ਫੇਰਨ ਡਈ ਹੈ। ਲਹਿਣੇ ਨੂੰ ਇੰਝ ਲੱਗਦਾ ਵੀ ਜਿਵੇਂ ਇਹ ਸਵਾਣੀ ਨੂੰ ਪਹਿਲਾਂ ਕਦੇ ਵੇਖਿਆ ਹੁੰਦਾ। ਉਹ ਬੜਾ ਹੈਰਾਨ ਹੋ ਕੇ ਬੜੀ ਨੀਝ ਲਾ ਕੇ, ਜਿਵੇਂ ਮੰਨ ਲਓ ਆਪਾਂ ਕੋਈ ਸੱਜਣ ਆਪਾਂ ਨੂੰ ਮਿਲੇ ਆਪਾਂ ਨੂੰ ਇੰਝ ਲੱਗੇ ਵੀ ਆਪਾਂ ਉਹਨੂੰ ਮਿਲੇ ਹੁੰਦੇ ਹਾਂ ਪਰ ਸਾਨੂੰ ਯਾਦ ਨਹੀਂ ਆਉਂਦਾ। ਬੰਦਾ ਆਪਣੀ ਸੋਚ ਵਿੱਚ ਸੋਚਦਾ ਹੈ ਤੇ ਨਾਲੇ ਨੀਂਦ ਲਾ ਕੇ ਬਹਿੰਦਾ ਵੀ ਇਹ ਬੰਦੇ ਨੂੰ ਮੈਂ ਕਿੱਥੇ ਮਿਲਿਆ, ਪਛਾਣ ਆ ਰਹੀ ਹੈ, ਮਿਲਿਆ ਕਦੋਂ ਆ ਯਾਦ ਨਹੀਂ ਆ ਰਿਹਾ। ਭਾਈ ਲਹਿਣਾ ਬੜਾ ਹੈਰਾਨ ਜਿਹਾ ਸੀ, ਉਹ ਸੁਆਣੀ ਨੂੰ ਉਸ ਬੀਬੀ ਨੂੰ ਬੜਾ ਨੀਝ ਨਾਲ ਟਿਕ ਟਿਕੀ ਲਗਾ ਕੇ ਵੇਖ ਰਿਹਾ ਤੇ ਉਹ ਥੋੜਾ ਚਿਰ ਤੇ ਆਪਣਾ ਕੰਮ ਕਰਦੀ ਰਹੀ, ਉਹ ਝਾੜੂ ਫੇਰਨ ਡਈ ਸੀ, ਝਾੜੂ ਫੇਰਦੀ ਰਹੀ, ਫਿਰ ਉਹਨੇ ਵੇਖਿਆ ਵੀ ਇਹ ਮੇਰੇ ਵੱਲ ਵੇਖੀ ਜਾਂਦਾ ਹੈ, ਉਹਦੇ ਕੋਲ ਆ ਗਈ। ਕਹਿੰਦੀ ਲਹਿਣਿਆ ਕੀ ਵੇਖੀ ਜਾਂਦਾ? ਉਹ ਕਹਿਣ ਲੱਗਾ ਵੀ ਮੈਂ ਇੰਜ ਮੈਨੂੰ ਲੱਗਦਾ ਵੀ ਜਿਵੇਂ ਮੈਂ ਤੁਹਾਨੂੰ ਕਿਤੇ ਵੇਖਿਆ ਹੁੰਦਾ। ਹੱਸ ਪਈ ਉਹ ਅੱਗੋਂ, ਕਹਿੰਦੀ ਵੇਖਿਆ ਤੇ ਹੋਵੇਗਾ ਹੀ ਨਾ, ਸਾਲ ਵਿੱਚ ਇੱਕ ਵਾਰੀ ਆਉਣਾ ਤੇ ਹੈ, ਸੰਗ ਲੈ ਕੇ ਨਹੀਂ ਆਉਂਦਾ ਤੂੰ ਮੇਰੇ ਕੋਲ? ਤੂੰ ਸਾਲ ਵਿੱਚ ਇੱਕ ਵਾਰ ਸੰਗ ਲੈ ਕੇ ਆਉਣਾ ਮੇਰੇ ਕੋਲ, ਜਥੇ ਦਾ ਮੁਖੀ ਬਣ ਕੇ ਆਉਣਾ? ਉਹ ਮੈਂ ਉਹੀ ਹਾਂ ਜਿਹਨੇ ਦਰਸ਼ਨ ਕਰਨ ਵਾਸਤੇ ਪਹਾੜਾਂ ਤੇ ਤੁਰਿਆ ਫਿਰਦਾ ਹੈ। ਉਹ ਇਹ ਗੱਲ ਜਦੋਂ ਸੁਣੀ ਉਹਨੇ, ਯੱਕ ਲੱਖ ਤੋਂ ਦੀਆਂ ਅੱਖਾਂ ਖੁੱਲੀਆਂ। ਉਹ ਸੋਚ ਰਿਹਾ ਸੀ ਕਿ ਇਹ ਸੁਪਨਾ ਸੀ, ਉਹਨੂੰ ਸਮਝ ਨਹੀਂ ਸੀ ਆ ਰਹੀ, ਪਰ ਸੱਚ ਇਹ ਸੀ ਵੀ ਸੱਚਾਈ ਅੱਜ ਉਹਦੀਆਂ ਅੱਖਾਂ ਸਾਹਮਣੇ ਆਸ਼ਕਾਰ ਹੋ ਗਈ। ਤੇ ਉੱਥੇ ਹੀ ਉਹਨੇ ਫੈਸਲਾ ਕਰ ਲਿਆ ਵੀ ਬਹੁਤ ਯਾਤਰਾਵਾਂ ਕਰ ਲਈਆਂ ਨੇ, ਕਈ ਵਾਰੀ ਬੰਦੇ ਦੀ ਸਾਰੀ ਉਮਰ ਦੌੜਦਿਆਂ ਲੰਘ ਜਾਂਦੀ ਹੈ। ਦੌੜ ਜ਼ਰੂਰੀ ਵੀ ਹੈ ਬੰਦੇ ਦੀ ਜ਼ਿੰਦਗੀ ਅੰਦਰ, ਕਿਉਂਕਿ ਦੌੜ ਦੇ ਨਾਲ ਹੀ ਸੰਸਾਰ ਵਿੱਚ ਪ੍ਰਗਤੀ ਵੀ ਹੈ। ਪਰ ਜਿੱਥੇ ਇਨਸਾਨ ਦੀ ਜ਼ਿੰਦਗੀ ਵਿੱਚ ਦੌੜ ਦਾ ਹੋਣਾ ਜ਼ਰੂਰੀ ਹੈ, ਉੱਥੇ ਬੰਦੇ ਦੀ ਜ਼ਿੰਦਗੀ ਅੰਦਰ ਠਹਿਰਾਓ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਲਹਿਣਾ ਜੀ ਦੀ ਸੋਚ ਖੜ ਗਈ ਉੱਥੇ, ਉਹਨੇ ਆਖਿਆ ਮਨਾ ਬਹੁਤ ਦੌੜਾਂ ਲਾ ਲਈਆਂ, ਸੱਚਮੁੱਚ ਆ ਮਨ ਰੂਪੀ ਘੋੜੇ ਦੀਆਂ ਵਾਗਾਂ ਮੈਂ ਹੁਣ ਇਸ ਬਾਬੇ ਦੇ ਹੱਥ ਫੜਾ ਦੇਣੀਆਂ ਨੇ। ਅੰਮ੍ਰਿਤ ਵੇਲੇ ਉਹ ਸੰਗਤ ਵਿੱਚ ਬੈਠਾ, ਜਪ ਬਾਣੀ ਦਾ ਪਾਠ ਹੋਇਆ, ਬੜਾ ਆਨੰਦ ਬਣਿਆ। ਉਧਰੋਂ ਦਿਨ ਦਾ ਚੜਾਅ ਹੋ ਗਿਆ, ਸਾਥੀ ਵੇਟ ਕਰ ਰਹੇ ਸਨ, ਇੰਤਜ਼ਾਰ ਹੋ ਰਿਹਾ ਸੀ। ਸਾਥੀ ਆਖਰ ਜਦੋਂ ਨਹੀਂ ਮੁੜਿਆ ਲੈਣਾ ਤੇ ਉਹ ਲੈਣ ਵਾਸਤੇ ਆਏ ਤੇ ਲੈਣੇ ਨੇ ਜਾਣ ਤੋਂ ਜਵਾਬ ਦੇ ਦਿੱਤਾ। ਉਹਨੇ ਆਖਿਆ ਵੀ ਮਿੱਤਰੋ ਆਪਣੀਆਂ ਦੌੜਾਂ ਤੇ ਗਈਆਂ ਨੇ ਮੁੱਕ, ਹੁਣ ਨਹੀਂ ਕਿਤੇ ਜਾਣ ਦੀ ਲੋੜ, ਜਿਹਨੇ ਜਾਣਾ ਉਹ ਚੱਲਿਆ ਜਾਏ, ਮੈਂ ਹੁਣ ਕਿਧਰੇ ਨਹੀਂ ਜਾਵਾਂਗਾ। ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਰੁਕ ਗਿਆ ਤੇ ਸੇਵਾ ਕਰਨ ਲੱਗਾ, ਦੋਨੋਂ ਵਕਤ ਸੰਗਤ ਵਿੱਚ ਹਾਜ਼ਰੀ ਭਰਨ ਲੱਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੇਖ ਰਹੇ ਸਨ ਉਹਦੀ ਬੰਦਗੀ ਨੂੰ। ਇੱਕ ਦਿਨ ਉਹਨਾਂ ਨੇ ਆਪ ਉਹਨੂੰ ਕੋਲ ਬੁਲਾਇਆ, ਕਹਿਣ ਲੱਗੇ ਲਹਿਣਾ ਜੀ, ਆਪਾਂ ਸਾਰੇ ਦੁਨੀਆਦਾਰ ਹਾਂ, ਇੱਥੇ ਜਿੰਨੇ ਵੀ ਸਿੱਖ ਆਉਂਦੇ ਨੇ ਸਾਰੇ ਪਰਿਵਾਰਾਂ ਵਾਲੇ ਨੇ, ਤੁਸੀਂ ਵੀ ਪਰਿਵਾਰ ਵਾਲੇ ਹੋ, ਮੈਂ ਚਾਹੁੰਦਾ ਵੀ ਤੁਸੀਂ ਆਪਣਾ ਕੰਮ ਕਾਰ ਵੇਖੋ, ਕੰਮ ਨੂੰ ਖਰਾਬ ਨਾ ਕਰੋ। ਤੁਹਾਡੀ ਪ੍ਰਚੂਨ ਦੀ ਹੱਟ ਹੈ, ਤੁਹਾਡਾ ਆਪਣਾ ਕਾਰੋਬਾਰ ਹੈ, ਤੁਹਾਡੀ ਆਪਣੀ ਕਿਰਤ ਹੈ, ਤੁਹਾਨੂੰ ਤੁਹਾਡੇ ਪਰਿਵਾਰ ਵਿੱਚ ਚਲੇ ਜਾਣਾ ਚਾਹੀਦਾ। ਭਾਈ ਲੈਣਾ ਕਹਿਣ ਲੱਗਾ ਮਹਾਰਾਜ ਨਹੀਂ, ਬਹੁਤ ਕਾਰੋਬਾਰ ਕਰਕੇ ਵੇਖ ਲਿਆ, ਪਰ ਮੈਂ ਮਨ ਦੀ ਸ਼ਾਂਤੀ ਦਾ ਟੰਡਾਊ ਹਾਂ। ਹਜ਼ੂਰ ਕਹਿੰਦੇ ਚਲੋ ਠੀਕ ਹੈ, ਪਰ ਇੱਕ ਵਾਰ ਜਾਓ ਆਪਣੇ ਨਗਰ ਵਾਪਸ, ਉੱਥੇ ਜਾ ਕੇ ਆਪਣੇ ਮਨ ਨਾਲ ਫੈਸਲਾ ਕਰਿਓ ਕਿ ਤੁਸੀਂ ਵਾਪਸ ਆਉਣਾ ਜਾਂ ਨਹੀਂ ਆਉਣਾ, ਪਰ ਤੁਹਾਨੂੰ ਇੱਕ ਵਾਰ ਜ਼ਰੂਰ ਚਲੇ ਜਾਣਾ ਚਾਹੀਦਾ। ਇਹ ਗੱਲ ਜਦੋਂ ਗੁਰਦੇਵ ਸੱਚੇ ਪਾਤਸ਼ਾਹ ਨੇ ਥੋੜ੍ਹਾ ਜ਼ੋਰ ਪਾ ਕੇ ਕਹੀ ਨਾ, ਤੇ ਚਲਿਆ ਗਿਆ ਭਾਈ ਲਹਿਣਾ। ਉਹ ਪਿੰਡ ਗਿਆ, ਥੋੜ੍ਹੇ ਦਿਨ ਉਹਨੇ ਆਪਣਾ ਕੰਮ ਕਾਰ ਵੀ ਕੀਤਾ, ਪਰ ਮਾਨੋ ਦਾ ਗੁਰੂ ਚਰਨਾਂ ਵਿੱਚ ਸੀ। ਉਹਦੇ ਮਨ ਹੀ ਮਨ ਵਿੱਚ ਫੈਸਲਾ ਕਰ ਲਿਆ ਔਰ ਆਪਣਾ ਜਿੰਨਾ ਕਾਰੋਬਾਰ ਸੀ ਦੋਵਾਂ ਪੁੱਤਰਾਂ ਨੂੰ, ਬਾਬਾ ਦਾਤੂ ਤੇ ਬਾਬਾ ਦਾਸੂ, ਕਿਉਂਕਿ ਜਵਾਨ ਸਨ ਉਸ ਵੇਲੇ, ਉਹ ਸਾਰਾ ਕਾਰੋਬਾਰ ਉਹਨੇ ਉਹਨਾਂ ਦੋਵਾਂ ਪੁੱਤਰਾਂ ਨੂੰ ਸੰਭਾਲ ਕੇ, ਮਾਤਾ ਖੀਵੀ ਜੀ ਨੂੰ ਸਾਰੀਆਂ ਜ਼ਿੰਮੇਵਾਰੀਆਂ ਦੇ ਕੇ ਲਹਿਣਾ ਜੀ ਵਾਪਸ ਦੁਬਾਰਾ ਫਿਰ ਕਰਤਾਰਪੁਰ ਆ ਗਏ। ਕੁਦਰਤੀ ਜਿੱਦਣ ਆਏ ਉਹ ਕਰਤਾਰਪੁਰ, ਬੱਦਲਵਾਈ ਅਸਮਾਨ ਵਿੱਚ ਛਾਈ ਹੋਈ ਸੀ, ਬੱਦਲ ਛਾਏ ਹੋਏ ਸਨ, ਮੀਂਹ ਪੈ ਕੇ ਹਟਿਆ ਸੀ ਤੇ ਝੋਨੇ ਦੇ ਵਿੱਚੋਂ ਨਦੀਨ ਕੱਢਿਆ ਹੋਇਆ ਸੀ ਸਿੱਖਾਂ ਨੇ। ਆਪਾਂ ਇੱਕ ਗੱਲ ਜਾਣਦੇ ਹਾਂ ਵੀ ਇੱਥੇ ਇੱਕ ਪੰਥ ਦੋ ਕਾਜ ਵਾਲੀ ਗੱਲ ਹੈ, ਨਦੀਨ ਦੇ ਬੂਟੇ ਜਿਹੜੇ ਨੇ ਨਾ ਉਹ ਝੋਨੇ ਦੀ ਫਸਲ ਤੋਂ ਵੈਸੇ ਉੱਚੇ ਹੋ ਜਾਂਦੇ ਹੈ, ਖੁਰਾਕ ਜ਼ਿਆਦੀ ਲੈ ਜਾਂਦੇ ਨੇ। ਜ਼ਿਮੀਦਾਰ ਜਦੋਂ ਇਹ ਕਾਰਜ ਕਰਦਾ ਹੈ ਨਦੀਨ ਦੇ ਬੂਟੇ ਪੁੱਟੇ, ਫਿਰ ਖਿਆਲ ਹੁੰਦਾ ਵੀ ਇਹਨੂੰ ਵੇਸਟ ਕਿਉਂ ਕਰਨਾ, ਹਰੇ ਹੁੰਦੇ ਨੇ, ਉਹਨੂੰ ਪਸ਼ੂਆਂ ਦੇ ਪੱਠੇ ਵਾਸਤੇ ਵਰਤ ਲਿਆ ਜਾਂਦਾ। ਹੁਣ ਇੱਕ ਤਾਂ ਚਿੱਕੜ ਵਿੱਚੋਂ ਪੁੱਟਿਆ ਗਿਆ ਨਦੀਨ, ਕੁਦਰਤੀ ਗੱਲ ਹੈ ਵੀ ਉਹ ਜੜ੍ਹਾਂ ਤੋਂ ਵੀ ਗਿੱਲਾ ਹੈ, ਦੂਜਾ ਇਹ ਹੈ ਵੀ ਅਸਮਾਨ 'ਚ ਹੁਣੇ ਬਰਸਾਤ ਹੋ ਕੇ ਹਟੀਏ, ਮੀਂਹ ਪੈ ਕੇ ਹਟਿਆ ਸੀ, ਉਹ ਗਿੱਲੇ ਹੋਣ ਕਰਕੇ ਪੰਡਾਂ 'ਤੇ ਬੰਨ ਲਈਆਂ ਸਨ ਸਿੱਖਾਂ ਨੇ। ਪਰ ਜਦੋਂ ਚੁੱਕ ਕੇ ਲਿਆਉਣ ਲੱਗੇ ਵਾਪਸ ਕਰਤਾਰਪੁਰ, ਉਦੋਂ ਪਹਿਲਾਂ ਮੀਂਹ ਆ ਗਿਆ, ਮੀਂਹ ਆ ਗਿਆ, ਮੀਂਹ ਤੋਂ ਡਰਦੇ ਸਾਰੇ ਦੌੜ ਆਏ। ਹੁਣ ਮੀਂਹ ਪੈ ਕੇ ਹਟਿਆ ਸੀ, ਉਹ ਪੱਠਿਆਂ ਦੀਆਂ ਪੰਡਾਂ, ਤਿੰਨ ਪੰਡਾਂ ਸਨ ਜਿਹੜੀਆਂ ਲਿਆਉਣੀਆਂ ਸਨ ਚੁੱਕੇ ਨਦੀਨ ਦੀਆਂ, ਪਰ ਚੁੱਕੇ ਹੁਣ ਕੌਣ ਦੱਸੋ, ਪੰਡ ਤਾਂ ਵੈਸੇ ਭਾਰੀ ਹੁੰਦੀ ਹੈ ਪਰ ਜਦੋਂ ਪਾਣੀ ਦੇ ਨਾਲ ਗਿੱਲੀ ਹੋਵੇ ਤੇ ਫਿਰ ਚੁੱਕਣੀ ਵੈਸੇ ਔਖੀ ਹੋ ਜਾਂਦੀ ਹੈ। ਹੁਣ ਹਰੇ ਕੋਈ ਇੱਕ ਦੂਜੇ ਵੱਲ ਵੇਂਹਦਾ, ਕੋਈ ਕਹਿੰਦਾ ਵੀ ਫਲਾਣਾ ਚੁੱਕੇ, ਉਹ ਦੂਜਾ ਕਹਿੰਦਾ ਤੀਜਾ ਚੁੱਕੇ। ਉਹਨੇ ਚਿਰ ਨੂੰ ਆ ਗਏ ਭਾਈ ਲਹਿਣਾ ਜੀ, ਕਹਿੰਦੇ ਕੀ ਮਸਲਾ ਹੈ? ਕਹਿਣ ਲੱਗੇ ਲੈਣਿਆ ਮਸਲਾ ਕੀ ਹੈ, ਵੀ ਇਹ ਪੰਡਾਂ ਲੈ ਕੇ ਜਾਣੀਆਂ ਨੇ, ਕਹਿੰਦੇ ਜੀ ਲਿਆਓ ਮੈਨੂੰ ਚੁਕਾਓ। ਅਜੇ ਪਿੰਡੋਂ ਆ ਰਹੇ ਸੀ, ਰੇਸ਼ਮੀ ਕੱਪੜੇ ਪਹਿਨੇ ਸਨ ਭਾਈ ਲਹਿਣੇ ਨੇ, ਉਹਨੇ ਕੋਈ ਹੀ ਲੋਜਤ ਨਹੀਂ ਕੀਤੀ, ਉਹਨੇ ਆਖਿਆ ਲਿਆਓ ਮੈਨੂੰ ਚੁਕਾਓ। ਪੰਡਾ ਚੁੱਕਣ ਦੀ ਕਿਹੜੀ ਗੱਲ ਹੈ, ਪਰ ਕਦੇ ਚੁੱਕੀ ਨਹੀਂ ਸੀ ਪੰਡ ਭਾਈ ਲਹਿਣੇ ਨੇ, ਉਹ ਤੇ ਪ੍ਰਚੂਨ ਦੀ ਹੱਟੀ ਕਰਨ ਵਾਲਾ ਬੰਦਾ ਸੀ, ਉਹਨੂੰ ਨਹੀਂ ਸੀ ਪਤਾ ਖੇਤੀ ਦੇ ਕੰਮ ਦਾ, ਪਰ ਉਹਨੇ ਆਪਣਾ ਸਿਰ ਪੰਡ ਥੱਲੇ ਦੇ ਦਿੱਤਾ, ਦੇ ਦਿੱਤੀ ਧੌਣ ਪੰਡ ਥੱਲੇ, ਉਹਨੇ ਪੰਡ ਚੁੱਕੀ ਲਿਆ ਕਰਤਾਰਪੁਰ ਸੁੱਟੀ, ਫਿਰ ਚਲਿਆ ਗਿਆ, ਦੂਜੀ ਪੰਡ ਚੁੱਕੀ ਲਿਆਣ ਸੁੱਟੀ, ਦੂਜੀ ਪੰਡ ਜਦੋਂ ਲੈ ਕੇ ਆਏ ਉਦੋਂ ਤੱਕ ਕੱਪੜੇ ਚਿੱਕੜ ਨਾਲ ਭਰ ਗਏ ਸੀ, ਜਦੋਂ ਤੀਜੀ ਚੁੱਕੀ ਪੰਡ ਚੁੱਕ ਕੇ ਤੁਰਿਆ ਜਾਂਦਾ ਲੈਣਾ ਤੇ ਚਿੱਕੜ ਦੋਵਾਂ ਪਾਸਿਆਂ ਤੋਂ ਚੋ ਰਿਹਾ, ਸਾਰੇ ਕੱਪੜੇ ਚਿੱਕੜ ਨਾਲ ਲਿਬੜੇ ਗਏ। ਕੁਦਰਤੀ ਉਸ ਵੇਲੇ ਜਦੋਂ ਤੀਜੀ ਪੰਡ ਲੈ ਕੇ ਆਏ ਭਾਈ ਲਹਿਣਾ ਜੀ ਤੇ ਮਾਤਾ ਸੁਲੱਖਣੀ ਜੀ ਬਾਹਰ ਆ ਗਏ, ਉਹਨਾਂ ਵੇਖਿਆ ਵੀ ਲਹਿਣਾ ਤੇ ਆਪਣੇ ਪਿੰਡ ਮਿਲਣ ਗਿਆ ਸੀ, ਇਹ ਕਿਹੜੇ ਵੇਲੇ ਆਇਆ, ਤੇ ਆਉਂਦੇ ਨੂੰ ਪੰਡ ਚੁਕਾ ਦਿੱਤੀ, ਤੇ ਉਹ ਵੀ ਦੋ ਪੰਡਾਂ ਪਹਿਲਾਂ ਸੁੱਟ ਗਿਆ, ਤੀਜੀ ਪੰਡ ਲੈ ਕੇ ਆ ਰਿਹਾ। ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮਾਤਾ ਸੁਲੱਖਣੀ ਜੀ ਨੇ ਇਤਰਾਜ਼ ਪ੍ਰਗਟਾਇਆ, ਵੇਖੋ ਮਾਂ ਦਾ ਦਿਲ ਹੈ, ਮਾਂ ਦੇ ਦਿਲ ਵਿੱਚੋਂ ਇੱਕ ਖਿਆਲ ਪਨਪਿਆ, ਕਹਿਣ ਲੱਗੇ ਲਹਿਣਾ ਪਿੰਡ ਮਿਲਣ ਗਿਆ ਸੀ, ਤੁਸੀਂ ਆਉਂਦੇ ਨੂੰ ਪੰਡਾਂ ਚੁਕਾ ਦਿੱਤੀਆਂ, ਉਹ ਵੀ ਤਿੰਨੇ ਪੰਡਾਂ ਲਹਿਣਾ ਲੈ ਕੇ ਆਇਆ। ਗੁਰੂ ਨਾਨਕ ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਸੁਲੱਖਣੀਏ ਪੰਡਾਂ ਬਹੁਤ ਭਾਰੀਆਂ ਸੀ, ਲਹਿਣੇ ਤੋਂ ਬਿਨਾਂ ਕਿਸੇ ਨਹੀਂ ਸੀ ਚੁੱਕਣੀਆਂ, ਆਹ ਤੱਕਿਓ ਜ਼ਰਾ। ਮਾਤਾ ਸੁਲੱਖਣੀ ਦੇ ਸਵਾਲ ਤੇ ਗੁਰੂ ਨਾਨਕ ਪਾਤਸ਼ਾਹ ਕੇ ਜਵਾਬ ਆਉਂਦੇ ਰਹੇ ਵੀ।

ਮਾਂ ਦਾ ਦਿਲ ਪਿਆਰ ਦੀ ਮੂਰਤ ਹੁੰਦਾ ਹੈ। ਬਾਪ ਕਈ ਵਾਰ ਗੁੱਸੇ ਵਿੱਚ ਵੀ ਹੋਵੇ, ਪਰ ਮਾਂ ਜਦੋਂ ਬੱਚਿਆਂ ਦੇ ਵਿਚਕਾਰ ਆ ਜਾਂਦੀ ਏ, ਆਪਣੇ ਬੱਚੇ ਦਾ ਪੱਖ ਲੈ ਕੇ, ਪਿਤਾ ਦਾ ਗੁੱਸਾ ਵੀ ਕਈ ਵਾਰ ਜਿਹੜਾ ਹੈ ਉਹ ਬੱਚੇ ਦਾ ਨੁਕਸਾਨ ਨਹੀਂ ਕਰ ਪਾਉਂਦਾ। ਧਿਆਨ ਰੱਖਿਓ, ਵੈਸੇ ਪਿਤਾ ਦਾ ਗੁੱਸਾ ਕਦੇ ਬੱਚੇ ਦਾ ਨੁਕਸਾਨ ਕਰਦਾ ਵੀ ਨਹੀਂ। ਹਾਲਾਂਕਿ ਰਿਐਲਿਟੀ ਇਹ ਹੈ ਵੀ ਅੱਜ ਤੱਕ ਜਿੰਨੇ ਗੀਤ, ਜਿੰਨੇ ਗਾਣੇ ਬਣੇ ਨੇ, ਉਹ ਮਾਂ ਤੇ ਹੀ ਬਣੇ ਆ। ਔਰ ਇਹ ਸੱਚ ਵੀ ਹੈ, ਦੋ ਪੱਖ ਨੇ ਗੁਰਬਾਣੀ ਅੰਦਰ। ਗੁਰੂ ਸਾਹਿਬ ਨੇ ਮਾਂ ਨੂੰ ਬਹੁਤ ਮਹਾਨ ਆਖਿਆ, ਆਖਿਆ ਮਾਂ ਧਨ ਹੈ, ਮਾਂ ਜਨਣੀ ਹੈ। ਉਹਨੇ ਸੰਸਾਰ, ਜਿੰਨਾ ਵੀ ਇਹ ਸੰਸਾਰ ਹੈ, ਇਹ ਸਭ ਮਾਂ ਦੀ ਪੇਟੋਂ ਜਣਿਆ ਹੈ। ਇਸ ਕਰਕੇ ਉਹਨੂੰ ਧਨਤਾ ਦੇ ਯੋਗ ਆਖਿਆ। ਤਿੰਨ ਧਨ ਜਣੇਂ ਦੀ ਮਾਂ ਆਏ ਸਫਲ ਸੇ, ਬਾਬਾ ਫਰੀਦ ਆਖਦਾ। ਦੂਜੇ ਪਾਸੇ ਮਾਂ ਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਵੱਡੀਆਂ ਨੇ। ਜੇ ਮਾਂ ਆਪਣੀ ਜ਼ਿੰਮੇਵਾਰੀ ਨਾ ਨਿਭਾ ਸਕੇ, ਉੱਥੇ ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਿਤਾਰੀ, ਇਹ ਸ਼ਬਦ ਵੀ ਵਰਤੇ ਗਏ ਹੈ, ਇਹ ਸ਼ਬਦ ਵੀ ਵਰਤੇ ਗਏ ਹੈ। ਤੇ ਜਦੋਂ ਗੱਲ ਕਰੀਏ ਨਾ ਪਿਤਾ ਦੀ, ਪਿਤਾ ਕਦੇ ਵੀ ਬੱਚਿਆਂ ਦਾ ਵੈਰੀ ਤੇ ਨਹੀਂ ਹੁੰਦਾ। ਕਿਸੇ ਦਾਨਸ਼ਮੰਦ ਨੇ ਬਹੁਤ ਕਮਾਲ ਦੀ ਬੜੀ ਪਿਆਰੀ ਗੱਲ ਆਖੀ, ਉਹਨੇ ਆਖਿਆ ਤੁਹਾਨੂੰ ਸੰਸਾਰ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਦੋਸਤ ਮਿਲਦੇ ਨੇ, ਤੇ ਆਂਦੇ ਨੇ ਇਹ ਗੱਲ ਵੀ ਤੂੰ ਜਿੱਥੋਂ ਤੱਕ ਚੱਲੇਗਾ ਤੇਰੇ ਨਾਲ ਚੱਲਾਂਗੇ। ਠੀਕ ਹੈ, ਸੱਜਣ ਤਾਈਆਂ ਦੋਸਤੀਆਂ ਹੁੰਦੀਆਂ ਨੇ ਤੇ ਸਾਥ ਨਿਭਾਉਂਦੇ ਵੀ ਨੇ, ਪਰ ਇੱਕ ਵਕਤ ਇਹੋ ਜਿਹਾ ਆ ਜਾਂਦਾ ਜਦੋਂ ਉੱਥੇ ਆ ਕੇ ਗੱਲ ਖੜ ਜਾਂਦੀ ਏ ਵੀ ਮੰਨ ਲਓ ਇੱਕ ਕਿਨਾਰਾ ਹੈ, ਇੱਕ ਮੰਜ਼ਿਲ ਹੈ, ਉਹ ਮੰਜ਼ਿਲ ਨੂੰ ਪ੍ਰਾਪਤ ਕਰਨਾ ਹੈ। ਤੇ ਫਿਰ ਉਸ ਵੇਲੇ ਹਰੇਕ ਬੰਦਾ ਆਪਣੇ ਆਪ ਨੂੰ ਮੋਰੀ ਰੱਖਦਾ ਵੀ ਉਹ ਟਾਰਗੇਟ ਜਿਹੜਾ ਹੈ ਉਹਨੂੰ ਮੇਰਾ ਦੋਸਤ, ਮੇਰਾ ਸੱਜਣ ਪ੍ਰਾਪਤ ਨਾ ਕਰ ਲਏ, ਕਿਉਂ ਨਾ ਮੈਂ ਪ੍ਰਾਪਤ ਕਰਾਂ। ਪਰ ਦੁਨੀਆਂ ਦੇ ਵਿੱਚ ਸਿਰਫ ਔਰ ਸਿਰਫ ਇੱਕੋ ਐਸਾ ਰਿਸ਼ਤਾ ਹੈ, ਉਹ ਰਿਸ਼ਤਾ ਹੈ ਬਾਪ ਦਾ, ਜਿਹੜਾ ਇਹ ਗੱਲ ਲੋਚਦਾ ਵੀ ਜਿੱਥੋਂ ਤੱਕ ਮੈਂ ਨਹੀਂ ਨਾ ਪਹੁੰਚ ਪਾਇਆ, ਮੇਰਾ ਬੱਚਾ ਉੱਥੋਂ ਤੱਕ ਪਹੁੰਚੇ। ਮਾਂ ਬੱਚੇ ਨੂੰ ਕੁੱਛੜ ਚੁੱਕਦੀ ਏ, ਸੰਸਾਰ ਵਿਖਾਉਂਦੀ ਏ, ਉਹ ਆਪਣਾ ਸ਼ੀਰ ਚੁੰਘਾਉਂਦੀ ਏ, ਉਹਨੂੰ ਉਂਗਲ ਫੜ ਕੇ ਤੁਰਨਾ ਸਿਖਾਉਂਦੀ ਏ, ਪਰ ਬਾਪ ਬੱਚੇ ਨੂੰ ਕੁੱਛੜ ਨਹੀਂ, ਮੋਢੇ ਉੱਤੇ ਚੁੱਕਦਾ, ਮੋਢੇ ਉੱਤੇ। ਜਿੱਥੋਂ ਤੱਕ ਮੇਰੀ ਨਜ਼ਰ ਨਹੀਂ ਗਈ, ਮੇਰੇ ਬੱਚੇ ਦੀ ਨਜ਼ਰ ਉੱਥੋਂ ਤੱਕ ਵੀ ਜਾਵੇ। ਜੋ ਮੈਂ ਨਹੀਂ ਵੇਖ ਪਾਇਆ, ਮੇਰਾ ਬੱਚਾ ਸੰਸਾਰ ਦਾ ਉਹ ਕੋਨਾ, ਉਹ ਪੱਖ ਵੀ ਵੇਖੇ ਜਿੱਥੇ ਮੈਂ ਨਹੀਂ। ਬਾਪ ਆਪਣੇ ਆਪ ਦੇ ਵਿੱਚ ਇੱਕ ਐਸਾ ਰਿਸ਼ਤਾ ਹੈ, ਜਦੋਂ ਪਿਆਰ ਦੇ ਨਾਲ ਬੱਚੇ ਨਾਲ ਘੁਲਦਾ, ਉਹ ਆਪ ਥੱਲੇ ਪੈ ਕੇ ਬੱਚੇ ਨੂੰ ਜਿੱਤਣ ਦਾ ਅਹਿਸਾਸ ਕਰਾਉਂਦਾ। ਇਹ ਰਿਸ਼ਤਾ ਸਿਰਫ ਬਾਪ ਦਾ ਹੀ ਹੋ ਸਕਦਾ, ਹੋਰ ਨਹੀਂ ਕੋਈ ਹੋ ਸਕਦਾ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਮਾਤਾ ਸੁਲੱਖਣੀ ਨੇ ਇਸ ਗੱਲ ਦਾ ਇਤਰਾਜ਼ ਕੀਤਾ। ਕਹਿਣ ਲੱਗੇ ਵੀ ਲਹਿਣਾ ਤੇ ਪਿੰਡ ਗਿਆ ਸੀ ਮਿਲਣ ਆਪਣੇ ਪਰਿਵਾਰ ਨੂੰ। ਆ ਨਵੇਂ ਕੱਪੜੇ ਉਹਨੇ ਪਾਏ ਸਨ, ਰੇਸ਼ਮੀ ਕੱਪੜੇ ਚਿੱਕੜ ਦੇ ਨਾਲ ਲਿਬੜ ਗਏ ਨੇ। ਤੋ ਤੁਸੀਂ ਇਹ ਚੰਗਾ ਨਹੀਂ ਕੀਤਾ, ਮਾਤਾ ਸੁਲੱਖਣੀ ਜੀ ਕਹਿਣ ਲੱਗੇ, ਤੁਹਾਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ, ਇਹ ਪੰਡਾ ਲੈਣੇ ਨੂੰ ਨਹੀਂ ਸੀ ਚੁਕਾਉਣੀਆਂ ਚਾਹੀਦੀਆਂ, ਇਹ ਪੰਡਾ ਤੁਹਾਨੂੰ ਨਹੀਂ ਸੀ ਚੁਕਾਉਣੀਆਂ ਚਾਹੀਦੀਆਂ। ਉਹ ਆਪਣੇ ਪਿੰਡ ਮਿਲਣ ਵਾਸਤੇ ਗਿਆ ਸੀ, ਕਿਸੇ ਹੋਰ ਨੂੰ ਚੁਕਾ ਦਿੰਦੇ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਮਾਤਾ ਸੁਲੱਖਣੀ ਜੀ ਉਲਾਮਾ ਦੇ ਰਹੇ ਸੀਗੇ, ਤੇ ਉਹ ਹੱਸ ਰਹੇ ਸੀ ਨਿੰਮਾ ਨਿੰਮਾ। ਕਹਿਣ ਲੱਗੇ ਸੁਲੱਖਣੀਏ, ਸੱਚਾਈ ਇਹ ਹੈ ਵੀ ਇਹ ਜਿਹੜੀਆਂ ਪੰਡਾਂ ਇਹਨੇ ਚੁੱਕੀਆਂ ਨੇ ਨਾ, ਲੜੇ ਨੇ, ਇਹ ਕੋਈ ਨਹੀਂ ਚੁੱਕ ਸਕਦਾ। ਏਡੀ ਪੰਡ ਚੁੱਕਣੀ ਕਿਸੇ ਦੇ ਵੱਸ ਦੀ ਗੱਲ ਨਹੀਂ। ਹੁਣ ਤੇ ਖੈਰ ਚਲੋ ਪੰਡਾਂ ਦਾ ਰਿਵਾਜ ਹੀ ਚੱਲਿਆ ਗਿਆ, ਪਰ ਆ ਬਾਬੇ ਬੈਠੇ ਨੇ ਸਾਡੇ, ਇਹਨਾਂ ਚੁੱਕੀਆਂ ਨੇ ਪੰਡਾਂ, ਮੇਰਾ ਖਿਆਲ ਹੈ। ਨਹੀਂ ਕੋਈ ਚੁਕਾਉਣ ਵਾਲਾ, ਪੰਡ ਮੁੱਦੀ ਮਾਰ ਕੇ ਤੇ ਗੋਡਾ ਮਾਰ ਕੇ ਪੰਡ ਚੁੱਕ ਕੇ ਸਿੱਧੀ ਧੌਣ ਤੇ ਰੱਖ ਲੈਣੀ। ਹੁਣ ਦੌਰ ਚੱਲਿਆ ਗਿਆ, ਉਹ ਬੀਤੇ ਸਮੇਂ ਦੀ ਬਾਤ ਹੋ ਗਈ ਹੈ। ਮਾਤਾ ਸੁਲੱਖਣੀ ਜਦੋਂ ਇਤਰਾਜ਼ ਕਰ ਰਹੇ ਸਨ ਇਸ ਗੱਲ ਤੇ, ਹਜ਼ੂਰ ਕਹਿਣ ਲੱਗੇ ਬਹੁਤ ਭਾਰੀਆਂ ਪੰਡਾਂ ਸੀ, ਨਹੀਂ ਸੀ ਚੁੱਕ ਸਕਦਾ ਇਹਨੂੰ ਹਰ ਕੋਈ। ਤੇ ਸੱਚਾਈ ਇਹ ਸੀ ਵੀ ਲੈਣਾ ਜੀ ਜ਼ਿਮੀਂਦਾਰ ਤੇ ਆਈ ਨਹੀਂ ਸਨ, ਉਹ ਤੇ ਹੱਟੀ ਦਾ ਕੰਮ ਕਰਨ ਵਾਲੇ ਸਨ, ਹੁਣ ਹਟਵਾਣੀਆਂ ਪੰਡ ਕਿਵੇਂ ਚੁੱਕ ਸਕਦਾ। ਇਹ ਗੱਲ ਮਾਤਾ ਸੁਲੱਖਣੀ ਜੀ ਦੀ ਸਮਝ ਤੋਂ ਬਾਹਰ ਸੀ, ਪਰ ਗੁਰਦੇਵ ਸੱਚੇ ਪਾਤਸ਼ਾਹ ਨਿਸ਼ਾਨਾ ਕਿਤੇ ਹੋਰ ਲਾ ਰਹੇ ਸਨ, ਕਿਉਂਕਿ ਉਹ ਵੇਖ ਚੁੱਕੇ ਸਨ ਵਸਤੂ ਜਿਹੜੇ ਭਾਂਡੇ ਵਿੱਚ ਪਾਉਣੀ ਹੈ ਉਹ ਭਾਂਡਾ ਤਿਆਰ ਕਰਨਾ, ਹਰੇਕ ਭਾਂਡੇ ਵਿੱਚ ਤਾਂ ਨਹੀਂ ਪਾਈ ਜਾ ਸਕਦੀ। ਜੇ ਮੰਨ ਲਓ ਭਾਂਡਾ ਮੁੱਧਾ ਤਾਂ ਵੀ ਉਹਦੇ 'ਚ ਵਸਤੂ ਨਹੀਂ ਪੈਣੀ, ਜੇ ਭਾਂਡਾ ਭਰਿਆ ਤਾਂ ਵੀ ਉਹਦੇ ਵਿੱਚ ਨਹੀਂ ਪੈਣੀ।
ਉਹਦਾ ਭਾਂਡਾ ਕਛ ਨਾ ਸਮਾਵੇ ਸਿੱਧੇ ਅੰਮ੍ਰਿਤ ਪਰੇ ਨਿਹਾਰ। ਦੂਜੀ ਗੱਲ ਇਹ ਹੈ ਵੀ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਭਾਂਡਾ ਵਿਹਲਾ ਹੋਵੇਗਾ, ਭਾਂਡਾ ਸਾਫ਼ ਹੋਵੇਗਾ ਤਾਂ ਹੀ ਉਹਦੇ ਵਿੱਚ ਵਸਤੂ ਪਾਈ ਜਾ ਸਕਦੀ ਹੈ, ਤਾਂ ਹੀ ਉਹਦੇ ਵਿੱਚ ਵਸਤ ਸਮਾ ਸਕਦੀ ਹੈ। ਤਾਂ ਗੁਰੂ ਪਾਤਸ਼ਾਹ ਨੇ ਇਹ ਕਹਿੰਦਿਆਂ ਹੋਇਆ ਹਜ਼ੂਰ ਕਹਿਣ ਲੱਗੇ ਵੀ ਇਹ ਜਿਹੜੀਆਂ ਭਾਂਡਾ ਨੇ ਇਹਨੂੰ ਲੈਣਾ ਹੀ ਚੁੱਕ ਸਕਦਾ ਸੀ, ਇਹਨੂੰ ਹੋਰ ਦੂਜਾ ਕੋਈ ਨਹੀਂ ਸੀ ਚੁੱਕ ਸਕਦਾ। ਤਾਂ ਇਹ ਗੱਲ ਕਹਿੰਦਿਆਂ ਹੋਇਆ ਗੁਰਦੇਵ ਸੱਚੇ ਪਾਤਸ਼ਾਹ ਨੇ ਮਾਤਾ ਸੁਲੱਖਣੀ ਜੀ ਦੇ ਸਵਾਲ ਦਾ ਜਵਾਬ ਦਿੱਤਾ। ਇਹ ਇਤਿਹਾਸ ਦੀ ਇਹ ਕਹਾਣੀ, ਤਾਰੀਖ ਦਾ ਇਹ ਚੈਪਟਰ ਇਸੇ ਤਰ੍ਹਾਂ ਇਸਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਵਿਚਾਰਦੇ ਰਹਾਂਗੇ। ਗੁਰੂ ਪਾਤਸ਼ਾਹ ਮਿਹਰ ਕਰਨ, ਤੋ ਸਮਾਂ ਸਮਾਪਤ ਹੈ। ਆਓ ਬਖਸ਼ੋ ਆ ਗਿਆ, ਬੁਲਾਓ ਫਤਿਹ ਸਾਰੀ ਸੰਗਤ ਸਹਾਇਤਾ ਖੋਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਮਹੱਲਾ ਪਹਿਲਾ। ਸੋਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਿਹਾ ਜਾਏ, ਕਹਿਣੇ ਵਾਲੇ ਤੇਰੇ ਸਮਾਏ। ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆਂ ਵਡਿਆਈਆ। ਤੋਦ ਵਿਣ ਸਿੱਧੇ ਕਿਰੇ ਨਾ ਪਾਈਆ, ਕਰਮ ਮਿਲੇ ਨਾਈ ਠਾਕ ਰਹਾਈਆ। ਆਖਣ ਵਾਲਾ ਕਿਹਾ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਜਿਸ ਤੋਂ ਦੇ ਤਿਸੇ ਕਿਆ ਚਾਰਾ, ਨਾਨਕ ਸਾਹ ਸਵਾਰ ਨਾਰਾ। ਆਸਾ ਮੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣੇ ਔਖਾ ਸਾਚਾ ਨਾਉ। ਸਾਜ ਨਾਮ ਕੀ ਲਾਗੇ ਭੂਖ, ਉਤ ਭੁਖੇ ਖਾ ਚਲੀਏ ਦੋ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚਾ।